0: کے ریڈیو ہم وطن اور نئی دنیا سے حاضر ہیں آپ کے لیے بابے پھوکے دیاں پھوکاں, اور اسٹوڈیو میں پہلے میں اپنا تعارف کرا دیتا ہوں, آپ کے میزبان میں رضا مصطفیٰ, اور اسٹوڈیو میں میرے ساتھ جناب بابا پھوکا عرف ڈینش تشریف رکھتے ہیں. اور پچھلی مرتبہ ہم نے اس پروگرام کا انٹروڈیوس کرایا تھا کہ اس پروگرام میں ہم جو ہے وہ کیا کرنے جا رہے ہیں, اس میں ہم ہنسا مذاق کریں گے اور مختلف ٹاپکس جو ہیں وہ ان پہ بات کریں گے, جو ہمارے کلچرل ایشو ہیں جن کو ہم جو ہے وہ سمجھتے ہیں, غلط بھی ہیں لیکن پھر بھی ہم ان کو کرتے آتے ہیں, وہ اسی طرح کی کچھ جو ہیں وہ باتیں ہیں جو ہم اس پروگرام میں کیا کریں گے. اور بابا پھوکا صاحب ہیں, ان کے سے ہم جو ہے وہ جو ہے پھوک مروایا کریں گے کہ اللہ تعالیٰ جو ہے ہمارے وہ جو حال پہ جو ہے وہ رحم کرے. بابا پھوکا صاحب السلام علیکم.
1: وعلیکم السلام جناب.
0: جناب جناب آج جو ہے اس پروگرام کا باقاعدہ جو ہے وہ ہم آغاز کر رہے ہیں
1: بسم اللہ,
0: اور سامعین ناظرین اس پروگرام میں آپ فون کر کے ہمیں جو ہے وہ کسی کی سالگرہ ہو, کسی کو مبارک دینی ہو, وہ بھی آپ جو ہے اس پروگرام میں کر سکتے ہیں, کسی کی شادی, خانہ آبادی,
1: بربادی بھی کہہ دو کوئی گل ٹھیک ہی
0: نہیں, نہیں آبادی ہے جناب, آبادی بڑھتی ہے نا اس سے,
1: یہ تو بات ہے
0: ٹھیک ہے, تو یہ خانہ آبادی ہے
1: بالکل
0: ٹھیک ہے, تو اس کی اگر کسی نے سالگرہ دینی ہو تب بھی آپ جو ہے فون کر سکتے ہیں. اگر آپ بلکہ وہ ٹاپک بھی آج لے کے آئے ہیں رنگ میں پنگ, تو اس میں بھی یہ بات کریں گے کہ اس کی بھی آپ مبارک دے سکتے ہیں, اگر کسی کے ہاں بچہ ہوا ہے, کسی کے ہاں کوئی کسی کو اچھی نوکری ملی ہے, لیکن یہ ساری اناؤنسمنٹ آپ نے تب کرنی ہے جب آپ کے پورے کام ہو جائیں, کیونکہ آپ پہلے کر دیں گے نا تو لوگ پہلے ہی بابے پھوکے کو لٹر جائیں گے اور وہاں پہ جا کے نا ان سے پھوکے مروانے شروع کر دیں گے. جی تو بابا پھوکا صاحب چلتے ہیں پروگرام کا آغاز کرتے ہیں
1: بسم اللہ.
0: اور پچھلی مرتبہ جب ہم نے اپنا پروگرام کیا تھا تو اس میں ہم نے کافی باتیں کی تھی, خاص طور پہ ایک بات جو ایک ٹاپک تھا جس پہ آخر میں ہم نے کیا تھا کہ جو بچے لڑکے خاص طور پہ جو کام نہیں کر رہے ہوتے, جو آوارہ لفنگے زندگی کو سیریس نہیں کسی پہلے جو ہے وہ لگ نہیں رہے ہوتے, تو ان کے ماں باپ کہتے ہیں کہ جی ایدا بیاہ کرا دیو یہ بالکل ٹھیک ہو جائے گا,
1: بالکل
0: ٹھیک ہے جب شادی ہوئے گی ذمہ داریاں پڑیں گی تو آپ سدھر جائے گا
1: بالکل.
0: تو وہ پھر آپ نے کہا تھا کہ جی کوئی جڑیاں ماواں وہ بیڈ سے گریں گی
1: بالکل جی,
0: تو کوئی آیا آپ کو وہ کیا کہتے ہیں
1: تین گری ہیں تین
0: تین,
1: ایک تو چٹے چانے والی چٹے پورے کنفرم ٹٹھی ہے, نیل بھی پہ ہے,
0: نیل بھی پڑا,
1: نیل بھی پڑا, میں نے آپ کو کہا تھا تصویر میں بہت اثر,
0: یعنی کہ بابا پھوکا صاحب لیکن اتنے سارے لوگوں میں سے صرف تین کنفرم گری ہیں,
1: اور نہیں وہ زیادہ پروٹیکٹ کرتی ہیں نا,
0: اچھا وہ
1: زیادہ ہی آگے ہو جاتی ہیں,
0: یعنی آپ اتر میں آ گیا میرا میں روٹی بنا کے دوں میں یہ کر دوں میں وہ کر,
1: بالکل جی بالکل, پھر پہیاں نے نا,
0: اور جو نیل پڑے بچ گئی ہیں یا کوئی ہاسپٹل وغیرہ میں جانا,
1: نہیں نہیں ہم جب بھی تسبیح پھیرتے ہیں تو جان لینے کے لیے نہیں پھیرتے, صرف سکھانے کے لیے کہ بھائی تھوڑی عقل کرو, اللہ تعالیٰ نے آپ کو دماغ دیا کچھ ذرا پروٹیکشن کرنی چاہیے نا انسان کی,
0: ٹھیک تو یعنی
1: وہ میری تسبیح ٹائے گی
0: اس کو سنبھال کے رکھیں کہ کیونکہ
1: انہیں وہ پاور ہے, پاور ہے یہ گرتی رہتی ہے,
0: یہ جب جلال آتا تب ہوتا ہی
1: یہ وہ تسبیح کا ذکر کیتا نا لیے تھوڑی جی,
0: اچھا بابا پھوکا صاحب پھر وہ یعنی کہ اللہ کا شکر ہے وہ ٹھیک ہے
1: بالکل ٹھیک ہے,
0: کوئی عقل بھی آئی ہے یا ہمیں یہ ٹہ کے, کیونکہ نارملی جب آپ گرتے ہیں نا تو وہ دماغ ہلتا ہے تھوڑا,
1: بالکل ہلتا ہے, تو میں کہتا ہوں دماغ ہے تو پورا جسم ہل گیا ہے,
0: تو گوانڈی جو نیچے رہتے تھے ان کو فرق نہیں پڑا,
1: ہو سکتا ہے کوئی واش آز آئی اور ٹھا ٹھو دی ایک الگ گل ہے پھر
0: ٹھیک ہو گیا, تو لیکن کوئی یعنی
1: ہاں بھلے ایک جگہ فرش کا نقصان ہوا ہے بہت, وہ بھی بھرنا پڑے گا نا پھر الگ,
0: کیا ہوا
1: وہ جو بند جو ایک ماں گری ہے وہ ذرا اتنی زور سے گری ہے کہ نا وہ کیا کہتے ہیں اس کو فرش کے اندر نا ٹویا ہو گیا, ٹویا
0: تو ٹویا اب سیمنٹ لے کے پھر کوئی پڑے گا,
1: یہ تو پھر اللہ بہتر جانے, کسی کو فون کریں بھر دیں نہ نہ پروٹیکٹ کریں اپنے بچوں نے اتنا, کیا نا بابے کی پھوک پئی نا تو بندہ بیٹھ دو تلے آندا سیدھا,
0: نہیں پر بابا جی اگر کوئی ماں اپنے بچے کو پروٹیکٹ کرتی ہے
1: بالکل
0: اس میں غلط بات تو نہیں ہے, کیونکہ ہر ماں جو ہے
1: جائز پروٹیکشن کرنا غلط بات نہیں ہے جائز, لیکن جدھر آپ کا بیٹا آپ کا بچہ یا کوئی بھی ہو چاہے بیٹا ہو بیٹی ہو غلط ہو اس کو کہو کہ وہ غلط ہے تاکہ وہ اس چیز سے سیکھے,
0: ٹھیک ہو گیا صحیح. تو بابا پھوکا صاحب چلتے ہیں آگے, اور سالگرہ کا ہم نے ایک اسپیشل جو ہے وہ میوزک بھی نکالا ہے
1: بالکل جی,
0: جس کی کوئی سالگرہ ہوئے और साथ साथ सामने ना आपको टेलीफोन नंबर देते जाते हैं कि टेलीफोन नंबर है 3321-298-4-33-21-29-84। इस प्रोग्राम में जो है वो आप फोन कर सकते हैं और फेसबुक नई दुनिया पे आप जाके इस प्रोग्राम को देख सकते हैं, वहाँ पे आप कमेंट करेंगे। लास्ट टाइम बहुत से लोगों ने जो है इस प्रोग्राम में कमेंट्स किए थे और अभी भी माशाल्लाह 3 जो प्रोग्राम देख रहे हैं, अल्लाह ताला जो है वो आप देखने वालों को रंग लाए, आप जो है बसते रहें बसते। ओ एक और आ गया, देखे दुआ देने से उसमें भी बरकत होगी।
1: मैं कहना जी नदिया खाज नूर है,
0: नूर है, नूर, नूर, नूर। तो उनसे जो है वो क्या कहते हैं, ये एक तो जो है हमें आसरी है ये निसा दिल साहबा, ते अस्सलाम वालेकुम लिख रहे हैं जनाब,
1: वालेकुम
0: साहब, और कहते हैं अस्सलाम वालेकुम बाबा जी,
1: वालेकुम सलाम
0: जी। इन वास्ते को खास दुआ कर दें
1: कि ना आस्ते
0: ये जो लिख रहे हैं
1: जी, बिजा तला लखा च नूर पाए, बाबा जी नु तकन दी तौफीक दवे,
0: आमीन,
1: ते अल्लाह ताला अकल दवे,
0: माशाल्लाह,
1: हिदायत दवे,
0: बरकत होगी, 6 हो गए जी,
1: माशाल्लाह, ले और वदन के कोई प्रॉब्लम नहीं, बाबा जी बरकतान।
0: बाबा जी लकीर ते फकीर,
1: हाय हाय पीरो ना ज्यादती करो इतनी, मतलब पहला मौजू ही आपने इतना गहरा निकाल दिया, लकीर का फकीर क्या बात है,
0: बिल्कुल जनाब।
1: ओए बोतल किथे मारा मथे दे, मैं
0: केड़ी बोतल चाहिए बाबा जी, मैं ले
1: आया, कह नहीं सी लेकिन चलो गल कोई, मैं हाथ ही मार लेता,
0: हाथ मार
1: लकीर दा फकीर,
0: लकीर दा फकीर।
1: अच्छा साडे कल्चर इच क्या बात है इस चीज दी
0: जी,
1: जो लोका ने किया ओए करना, अकल नहीं इस्तेमाल कर,
0: अकल
1: अकल इस्तेमाल ही नहीं करनी, मतलब दादा बू दे दादा बू दे दादा बू ने किया क्या करना है, अगे 6 नस्लां ने यही काम करना है,
0: सही है,
1: क्या बात है भाई, अल्लाह ने दिमाग नहीं दिता, जब नजर आ रहा है कि कोई चीज गलत है
0: ठीक है
1: तो तुम उन्हें क्यों कर दे पे हो, लेकिन नहीं बुजुर्गों ने क्या करना है तो करना है, लकीर का फकीर,
0: लकीर का फकीर,
1: क्या बात है पीरो, क्या मौजू लेके आए हो
0: बाबा जी, इस पे जरा रोशनी डाले ना थोड़ी सी, फिर
1: के रोशनी पाई जनाब, अकल होंदी है अल्लाह ताला ने दिता है, GPS कह रहा है सीधा जाओ सीधा अगे पानी है, लेकिन जाना पानी विच ही है गड्डी समेत।
0: अच्छा वैसे लकीर का फकीर मैं पता है किसको कहता हूँ
1: जी, बिल्कुल जी पीरो,
0: कंप्यूटर को। अच्छा कंप्यूटर में आपका पासवर्ड है ना,
1: बिल्कुल,
0: अगर आपने एक जो कैपिटल लेटर लिखा ना वड़ा वड़ा करके,
1: बिल्कुल
0: ठीक है, अगर उसको आप छोटा लिख देना ओ ही, ए को छोटा कर दे बड़े के बजाय,
1: बिल्कुल,
0: तो यकीन करे वो कंप्यूटर की भी जो है ना वो फाइल लग जाएगा, वो कहेगा तेरा वो, कभी कभी होता है कि आपने कैप्स लगा
1: दिया, बिल्कुल पासवर्ड एक्सेप्ट नहीं होता,
0: बंदा लगा रहा कहता यार मेरा पासवर्ड भी है यार, बाहर चक्कर आती है, लै
1: कैप्स लॉक लगा,
0: कैप्स लॉक लगा,
1: बिल्कुल, तो यही अकल बंदा पहले इस्तेमाल ना कर ले,
0: नहीं पर कई बार
1: कंप्यूटर को भी तो इंसान ने बनाया ना,
0: लेकिन वो आंखों पे पर्दा भी आ जाता ना कभी कभी पीरो,
1: तो फिर दो चपेड़ा लाओ पर्दा हट जाएगा,
0: ये फिर तुम्हारे को ने टोरी ने,
1: मैं कहना फेरो ये तो 5 मिनट का काम है, ये तो तस्बीह की जरूरत ही कोई नहीं, तस्बीह की जरूरत ही।
0: अच्छा ये तो ये हो गए लकीर के फकीर, अच्छा GPS की बात कर रहे थे,
1: बिल्कुल
0: जी, तो इसमें हमारे जो काफी जो कल्चरल चीजें हैं ना,
1: बिल्कुल
0: बाबा फूका साहब, उसमें भी काफी चीजें जो हैं हम उसको अपने इस लकीर के फकीर के चक्कर में ले आते हैं,
1: बिल्कुल ले आते
0: हैं, इस तरह के मिसाल के तौर पे अब जिन्होंने अपनी बेटी जो है वो ब्याह के भेज दी,
1: बिल्कुल,
0: फिर कहते हैं जी कि हमने इनके घर पानी भी नहीं पीना, अपनी बेटी के, बेटी का बात कर रहे हैं,
1: बिल्कुल,
0: खाना भी नहीं खाना और रहना भी नहीं,
1: माशाल्लाह,
0: ये दसें बाबा फूका साहब
1: जाहिल पान,
0: इनका क्या हल हो सकता है,
1: इन्हें तो कोई हल नहीं,
0: क्यों
1: लकीर दे फकीर,
0: अच्छा
1: यही तो रोला ना, जद्दी पुछती तो चीज चली आ रही कि बेटी के घर पानी नहीं पीना, और क्यों बेटी के घर पानी आराम है,
0: हो सकता है उनके घर में पानी कम हो,
1: वो यार एडा भी काट पानी ग्लास पिलाना के हो गया, मतलब क्यों वजह, आज तक वजह किसी ने बताई है कि ये इंसान क्यों कहते हैं बेटी ओखी है गलत घर ब्याह दी है जिसकी वजह से आप उसके घर को पानी नहीं पी रहे या कुछ खाना नहीं खा रहे,
0: दमाद है, फिर वो क्या बातें करते हैं कि जी तुम्हारे माँ बाप आ गए तुम्हारे बहन भाई आ गए खा पी के तो चले गए, वो बातें भी तो हम बड़ी सुनाते हैं ना, फिर बहू को सास भी सुनाती है खामत भी सुनाती है,
1: पानी पीने दे तो गल कौन सुनांदा यार, पानी पीना पिलाना स्वाब का काम है, 10 नेकियां मिलती है बचपन से सुनते आ रहे, अगर आप पानी पिलाओ किसी को तो 10 नेकियां मिलती
0: हैं, कहते हैं पानी मांग के पीना चाहिए,
1: मैं तो गिनता होता था 1, 2, 3, 4 आज 50 नेकियां पूरी हो गई,
0: आप पिलाते थे या पिलवाते,
1: जी मैं पिलाता था जी, पिलाता था गिनता होता था,
0: इतना ही है आज बाबा फूका बन गए
1: नेकियां पानी पिया पिया
0: पानी पिया,
1: ज्यादा VIP बंदा आए तो बोतल खोल लेने,
0: لیاقت صاحب وعلیکم السلام. یہ سوری لیاقت علی قادری صاحب آپ کو سلام بھیج رہے ہیں بابا.
1: بسم اللہ جی. بسم اللہ لیاقت صاحب وعلیکم السلام. وعلیکم السلام جناب.
0: ماشاء اللہ جی یہ بڑی رونق لگ گئی ہے
1: ماشاء اللہ.
0: ٹھیک ہے. فیس بک پہ اور ریڈیو پہ اور لائیو اسٹریم پہ بڑے لوگ جو ہیں وہ ہمیں سن رہے ہیں, تو فون کر سکتے ہیں, ٹیلی فون نمبر ہے 33 21 29 84. اگر کوئی سوال ہو, کوئی آپ بات کرنا چاہتے ہوں, کوئی مبارکباد دینا چاہتے ہوں, کوئی پھوک مروانا چاہتے ہوں بابے پھوکے سے, تو آپ جو ہے جناب بالکل بابے پھوکے صاحب کو جو ہے وہ فون کریں.
1: بے پیرو فوت کی دے کھانے دا ذکر نہیں کیتا تسی.
0: اب اچھا ادھر ہی آ رہا تھا میں, ادھر ہی آ رہا تھا.
1: پلیز ادھر آئیں آپ, یہ بھی بہت ضروری چیز ہے, اس کو ایڈریس کرنا پڑے گا.
0: تھوڑا سا وائنڈ اپ کر لینا کہ بیٹی کے گھر جو ہے وہ کھانا
1: نہیں. دیکھیں سر, انسان کو عقل کرنی چاہیے. بیٹی کا گھر بیٹی ہوتی, ٹھیک ہے, آپ نے بیاہ دیا, آپ اس کو اپنے گھر آپ نے بھیج دیا, اس کے گھر جا کے پانی پینا یا کچھ کھا پی لینا بری بات نہیں ہے, الٹا بلکہ بیٹی کا بھی خواہش ہوتی ہے کہ جب میرے ماں باپ یا میرے بہن بھائی میرے گھر آئیں, اچھا کھا پی کے جائیں, میں ان کو دکھاؤں کہ میں ایک اچھے گھر میں بھی آئی گئی ہوں, کھانا پینا ان کو کھلا سکتی ہوں. یہ کچھ کرنا یہ بری بات نہیں ہے. میں سمجھ سکتا ہوں اس چیز کو کہ لوگ کچھ لوگ کہتے ہیں کہ نہیں وہ باتیں سنائیں گے یہ وہ, لیکن آپ اس چیز کو نہ دیکھیں, آپ اپنی بیٹی کی خوشی کو دیکھیں.
0: اور بابا پھوکا ابھی ٹھیک ہے, ٹھیک کہہ رہے ہیں آپ, کیونکہ کافی لوگ جو ہے نا وہ اس میں بڑی سیاست لے آتے ہیں.
1: سیاست کیا
0: یہ, یعنی گھروں میں بھی جو ہے نا وہ سیاستیں چل رہی ہوتی ہیں کہ, اور یقین کریں میرے خیال میں جو بیٹیاں ہوتی ہیں نا,
1: بالکل
0: جب آپ ان کے پاس جاتے ہیں ان کا دل باغ باغ ہو جاتا ہے.
1: بالکل ہو جاتا ہے, بالکل ہو جاتا ہے.
0: تو وہ خوش ہوتی ہیں, جس طرح آپ نے کہا نا کہ پھر ان کو کھلاتی ہیں خوشی سے کہ میرے ماں باپ بہن.
1: بالکل جی, بالکل.
0: تو آپ جب مہینہ مہینہ سال سال جاتے ہی نہیں ہیں, ٹھیک ہے, تو پھر یہ بھی گلہ کرتے ہیں کہ وہ آتی بھی نہیں ہے.
1: بالکل. تو لیکن آپ یہ سوچیں نا, جس ٹائم آپ نہیں جاتے اپنی بہن بیٹی یا جس کے بھی گھر سال سال ڈیڑھ ڈیڑھ سال, تو آپ نے کبھی سوچا کہ اس کے دل پہ یہ چیز کیا گزری ہوگی؟ کبھی سوچا؟ مطلب جس گھر میں وہ پورا اس نے اپنی جوانی اپنی سب کچھ گزاری, جن بہن بھائیوں کے ساتھ بچپن گزارا, یہ وہ سال سال ڈیڑھ ڈیڑھ سال اس کو پوچھے ہی نہ, تو اس کے اوپر کیا بیت رہی ہوگی؟ تو اس چیز کی بھی میں آپ کو گارنٹی دیتا ہوں کہ اس کے سسرال والے اس کو باتیں سنانے ہوں گے, تیرے تو آندے ہی نہیں, تینوں منہ ہی نہیں لاندے, ساڈے سٹ کے تو چلے گئے نے, یہ وہ وغیرہ.
0: بابا ذرا پھوک مارو.
1: پھوک بسم اللہ الرحمن الرحیم, آک مارنی پے گی, کیونکہ سسرال والے جڑے نا انہوں نے اقل نہیں آتی, بہت ساری جگہ نہ تکیو کہ تسبی منہ تو پیرو نہ پی جائے تھوڑے. اللہ اقل دے نہ سارے جہیا تیاں ویاہیاں گیا اپنے اپنے کار, اللہ تعالیٰ انہوں سکھ دے, تو جنہ نے ویاہیاں نے اللہ انہوں اقل دے, تو جہالت جہی ہے سارے کلچر وچوں ہٹا.
0: جناب ظفر وان صاحب بہت شکریہ آپ کے کمنٹ کا, اور انہوں نے پنجابی میں لکھا, میں کوشش کرتا ہوں پڑھن دی. بیٹی دی پہلی کھا جاندے ہاں, پر وہ کروں پانی نہیں پیندے. یہ سمجھ نہیں آئی ہے, ذرا اس کو ذرا اردو میں ٹرانسلیٹ.
1: ظفر صاحب پلیز ذرا آسان زبان ہی لکھو. پیر ہیں ہاں, لیکن اڈے وڈے پیر نہیں ہیں, تھوڑی جی زیادتی نہ کرو, اتنی پڑھن دے قابل کر دے.
0: اچھا
1: ری کامنٹ کرے ظفر صاحب, ری کامنٹ کرے, ہم پھر پڑھیں گے.
0: یا ہمیں فون کر کے جو ہے نا اس کے,
1: یا فون کر لے, کوئی مسئلہ نہیں. بالکل بالکل کوئی مسئلہ نہیں, ٹرانسلیٹ وہ کہتے ٹرانسلیٹ ہی کر دیں.
0: پیرو
1: جی نہیں تسی پیرو, میں بابا ہوں.
0: آدھے نے ٹا دے مسجد ٹا دے مندر, پر ایک بندے دا دل نہ ٹاوی, رب دلاں وچ رہندا.
1: اوئے ہائے ہائے, ایتھے بابا نہ ٹہ جائے کتے یار, ایڈی ڈاڈی شاعری پیرو کی کر دے پیو.
0: نہیں اسی نہیں کیتی ہے, ساڈے وڈے کر گئے جی.
1: او وڈے کر کے نہیں, تسی تو ہن لائیو کر رہے ہو نا, میں ایتھے ٹہ جانا جی.
0: اچھا یہ بھی
1: مدے گدی نہ ٹا دیں میری.
0: یہ بھی اسی کے ساتھ اگر ہم اس کو تھوڑا سا ملا لیں
1: جی,
0: یہ جو ہم بات کر رہے ہیں کہ بیٹی کے گھر پانی نہیں پینا, کھانا نہیں کھانا,
1: بالکل
0: تھوڑا سا چلیں. ہاں جب جاتے ہیں تو تھوڑا سا ساتھ لے جائیں,
1: ضرور لے کے جائیں,
0: تحفہ شوفہ جو بھی
1: ضرور لے کے جائیں,
0: لیکن یہ نہیں کہ آپ جو ہے وہ ٹوکریاں بھر کے لے کے جا رہے ہیں کہ جی ہوں بیٹی کے گھر جا رہے ہیں.
1: نہیں نہیں نہیں, ٹوکریاں کیوں جی, میری ماں بابا جی کی ماں کہندی ہوندی سی کہ خالی آج کسی کے گھر نہیں جانا چاہیے.
0: بالکل,
1: تو ضرور لے کے جائیں کوئی چھوٹے سے طوائف یا تحفے جو آپ نے لے کے جانے لے کے جائیں, لیکن اتنا بھی نہ لے کے جائیں کہ آپ یہ امپریشن دے رہے ہوں گے جس طرح وہ اللہ معاف کرے بالکل بھوکی ننگی رہ رہی ہے یا اس طرح کچھ. طریقہ کار ہوتا ہے نا ہر چیز کا. ایک
0: میں بابا جی یہ کہنا, جو بھی کرو دلوں کرو,
1: دلوں کرو,
0: ٹھیک ہے, اور کسی کا دل نہ توڑو.
1: ہاں جی, تو پاکستانی ہم لے کے جاؤ جدو بھی جاؤ, تو اگر کنفرم کرانا ہے کہ ہم پاکستانی ہیں تو نہیں, قومی ترانہ لاؤ, اگر ہم کھلو گیا تو پاکستانی ہیں.
0: ਪਾਕਿਸਤਾਨੀ
1: ਹਮ ਤੇ ਕੌਮੀ ਤਰਾਨਾ ਲਾਓ ਤੱਕੋ ਅਮ ਨਾ ਖਲੋਇਆ ਤੇ ਗੱਲ ਕਰਿਓ ਚੌਂਸਾ ਚੌਂਸਾ
0: ਲੰਗੜਾ
1: ਨਹੀਂ ਉਹ ਦੁਆ ਕੀ ਅਨਵਰ ਰਠੌਰ ਸਾਹਿਬ ਵੀ ਨੇ
0: ਹਮ ਲੋਕ ਬਹਿਨ ਬੇਟੀਓ ਕੀ ਜ਼ਮੀਨੇ ਖਾ ਜਾਤੇ ਹੈ ਮਗਰ ਇਨਕੇ ਘਰ ਪਾਣੀ ਨਹੀਂ ਪੀਤੇ
1: ਮੈਂ ਕਹਿੰਦਾ ਸ਼ੋ ਹੀ ਮੁੱਕ ਗਿਆ ਚਲੋ ਜ਼ਫਰ ਸਾਹਿਬ ਨੇ ਗੱਲ ਇਤਨੀ ਵੱਡੀ ਕਾਲ ਦਿੱਤੀ
0: ਯਕੀਨ ਕਰੇ
1: ਬਹਿਣ ਬੇਟੀਓ ਕੀ ਜ਼ਮੀਨ ਖਾ ਜਾਤੇ ਕਿਆ ਬਾਤ ਹੈ ਲੇਕਿਨ ਕਿਉਂਕਿ ਘਰ ਪਾਣੀ ਪੀਣਾ ਖਾਣਾ ਖਾਣਾ ਪਸੰਦ ਨਹੀਂ ਕਰਦੇ ਜ਼ਫਰ ਸਾਹਿਬ ਪਲੀਜ਼ ਯਾਰ ਤੁਸੀਂ ਵੀ ਮੇਰੇ ਨਾਲ ਗੱਦੀ ਪਿਛਾ ਲਓ ਜ਼ਫਰ ਸਾਹਿਬ ਦੋ ਫੂਕਾ ਤੁਹਾਨੂੰ ਵੀ ਮਾਰਨੀਆਂ ਚਾਹੀਦੀਆਂ
0: ਮੈਂ ਜਨਾਬ ਜ਼ਫਰ ਵਾਨ ਸਾਹਿਬ ਕੋ ਜਾਣਤਾ ਹੂੰ
1: ਮਾਸ਼ਾਅੱਲਾ
0: ਔਰ ਯੇ ਪੰਜਾਬੀ ਮੇਂ ਸ਼ਾਇਰੀ ਲਿਖਤੇ ਹੈ
1: ਹਾਂ ਹਤਾ ਵੀ ਆਕੇ ਪੰਜਾਬੀ ਮੇਂ ਕਮੈਂਟ ਕਰ
0: ਔਰ ਇਨਕੀ ਜੋ ਸ਼ਾਇਰੀ ਹੈ ਵੋ ਕਭੀ ਆਪ ਪੜ੍ਹੇ
1: ਕਿਆ ਬਾਤ
0: ਤੋ ਯਕੀਨ ਕਰੇ ਆਪਕੇ ਰੋਂਟੇ ਖੜੇ ਹੋ ਜਾਏਗੇ ਲੇਕਿਨ ਪੀਰ ਬਾਬਾ ਫੂਕਾ ਸਾਹਿਬ ਆਪ ਤੋ ਵੋ ਸ਼ਾਇਰੀ ਪੜ੍ਹਤੇ ਹੀ ਨਹੀਂ ਨਾ
1: ਕਿਉਂ ਨਹੀਂ ਪੜ੍ਹਦੇ
0: ਤੁਸੀਂ ਸਿਰਫ ਫੂਕਾ ਮਾਰਦੇ
1: ਮੈਂ ਆਪੂ ਸ਼ਾਇਰੀ ਕਰਨਾ ਵਾ
0: ਅੱਛਾ ਸ਼ਾਇਰੀ ਕਰਦੇ
1: ਜੀ ਜਨਾਬ ਸ਼ਾਦੀ ਮੇਂ ਸਭ ਬੜੀ ਚੀਜ਼ ਇਨਸਾਨ ਇੱਕ ਔਰਤ ਕੋ ਕਿਆ ਚਾਹੀਏ ਹੁੰਦੀ ਤਾਬੇਦਾਰੀ
0: ਤਾਬੇਦਾਰੀ
1: ਮਰਦ ਕੀ ਨਾ ਇਸ ਪੇ ਸ਼ਾਇਰ ਕਹਤਾ ਹੈ ਜੀ
0: ਵੋ ਪਤਾ ਕਿਆ ਕਹਤਾ ਹੈ ਵੋ ਕਹਤਾ ਮੈਂ ਸ਼ਾਇਰ ਤੋ ਨਹੀਂ
1: ਨਹੀਂ ਨਹੀਂ ਨਹੀਂ ਤੁਸੀਂ ਗਲਤ ਲਗਾ ਚਲੇ ਗਏ ਹੋ ਨਾ ਸਿੱਧੀ ਜੀ ਗੱਲ ਏ ਇੱਥੇ ਸ਼ਾਇਰ ਕਹਿੰਦਾ ਹੈ ਜੱਫੀ ਪੁੱਟ ਘੁੱਟ ਕੇ ਜਪਾ ਇੱਕ ਵਾਰ ਗੁਜਰਾ ਸਾਵੀ ਜ਼ਿੰਦਗੀ ਰਵਾਂਗੀ ਤਾਬੇਦਾਰ ਗੁਜਰਾ ਗੱਲ ਮੁੱਕ ਗਈ ਇੱਥੇ
0: ਗੁਜਰਾ ਕਿੱਥੋਂ ਆ ਗਿਆ ਭਾਇਆ ਨੂੰ
1: ਸ਼ਾਇਰ ਨੇ ਕਿਹਾ ਨਾ ਸ਼ਾਇਰ ਤੁਸੀਂ ਕਿਹਾ ਸ਼ਾਇਰੀ ਨਹੀਂ ਪੜ੍ਹਦੇ ਮੈਂ ਸ਼ਾਇਰੀ ਕੀਤੀ ਸਿੱਧਾ ਜਦ ਸ਼ਾਇਰ ਕਹਿ ਰਿਹਾ ਕਿ ਮੈਨੂੰ ਜੱਫੀ ਪਾਓ ਤੇ ਮੈਂ ਤਾਬੇਦਾਰ
0: ਇਹ ਜਨਾਬ ਮਲਕ ਵਹੀਦ ਸਾਹਿਬ ਲਿਖਦੇ ਆ ਬਾਬਾ ਜੀ ਲੋਕ ਪੜ੍ਹਾਈ ਮੈਂ ਕਮਜ਼ੋਰ ਹੈ ਇਨਕਾ ਕਿਆ ਕਰੇ
1: ਜੁੱਤੀਆਂ ਮਾਰੋ ਤਰਾ
0: ਅੱਲਾ
1: ਇਹਦੇ ਤਸਬੀਹ ਦਾ ਕੋਈ ਨਹੀਂ ਇੱਥੇ ਬੰਦ ਕਮਰੇ ਨਾਲ ਹਨੇਰਾ ਕਰਕੇ ਚਾਰ ਲਾਓ ਆਪੂ ਪੜ੍ਹਾਈ ਸਿੱਧੇ ਹੋ ਜਾਣਗੇ
0: ਨਹੀਂ ਇਹ ਨਹੀਂ ਆਪ ਕਹਤੇ ਕਿ ਉਨਕੋ ਬਿਠਾਏ ਸਾਰ ਤਵੱਜੋ ਦੇ ਉਨਕੇ ਸਾਥ ਲੇਕਿਨ
1: ਸਾਰ ਤਵੱਜੋ ਇਨਸਾਨ ਕੀ ਆਪਣੀ ਹੋਤੀ ਹੈ ਯੇ ਯਾਦ ਰੱਖੇ ਦੇਖੇ ਹਮਾਰੇ ਬਜ਼ੁਰਗ ਥੇ ਨਾ ਹਮੇ ਮਿਸਾਲੇ ਦੇਤੇ ਥੇ ਕਿ ਉਨ੍ਹਾਂ ਨੇ ਟਾਟੋਂ ਪੇ ਬਾਹਰ ਰੋਡ ਪੇ ਲਾਈਟੋਂ ਕੇ ਨੀਚੇ ਪੜ੍ਹ ਕੇ ਆਪਣੀ ਪੜ੍ਹਾਈਆਂ ਕੰਪਲੀਟ ਕੀਆਂ ਕੀਆਂ ਕਿ ਨਹੀਂ
0: ਜੀ
1: ਕੀਆਂ
0: ਅੱਛਾ ਵੈਸੇ ਆਪਕੋ ਇੱਕ ਮੈਂ ਮਜ਼ੇ ਕੀ ਬਾਤ ਬਤਾਤਾ
1: ਜੀ ਬਿਸਮਿਲ੍ਲਾ
0: ਪਾਕਿਸਤਾਨ ਮੇਂ ਮੇਰੇ ਹਾਂ ਪੰਜਾਬ ਕੀ ਜਾਂ ਲਾਹੌਰ ਕੀ ਬਾਤ ਹੋ ਰਹੀ ਥੀ ਕਹਾਂ ਕਿ ਅਬ ਮੁਝੇ ਐਗਜ਼ੈਕਟ ਯਾਦ ਨਹੀਂ ਹੈ ਵਹਾਂ ਪੇ ਅਭੀ ਇਮਤਿਹਾਨ ਹੋਏ ਹੈ ਤੋ 100 ਮੇਂ ਸੇ 53% ਜੋ ਹੈ ਵੋ ਫੇਲ ਹੋ ਗਏ ਅਤੇ 47% ਪਾਸ ਹੋਏ ਹੈ ਤੱਕ ਲਓ ਇਹ ਤਾਂ ਫਿਰ ਉਹ ਕੌਣ ਬਹਿ ਕੇ ਪੜ੍ਹਾਏ ਉਹਨਾਂ ਨੂੰ
1: ਨਹੀਂ ਉਹਨਾਂ ਦਾ ਵਿਆਹ ਕਰਾਓ ਨਾ ਤਾਂ ਕਿ ਉਹ ਸਿੱਧੇ ਹੋਣ
0: ਯਹੀ ਤੋ ਹਮਨੇ ਪਿਛਲੀ ਮਰਤਬਾ ਬਾਬਾ ਫੂਕ
1: ਨਹੀਂ ਤਾਂ ਕਹਿ ਰਿਹਾ ਨਾ ਕਿ ਜਬ ਇਹ ਹਾਲਤ ਹੈ ਤਾਂ ਫਿਰ ਕਹਤੇ ਹੈ ਜੀ ਸ਼ਾਦੀ ਕਰਾਓ ਇਨਸਾਨ ਬਣ ਜਾਏਗੀ ਸਕੂਲ ਪੜ੍ਹਿਆ ਨਹੀਂ ਜਾਂਦਾ ਕਿਤਾਬ ਦਾ ਇੱਕ ਸਫ਼ਾ ਪੜ੍ਹ ਨਹੀਂ ਸਕਦੇ ਅਤੇ ਵਿਆਹ ਕਰਾ ਦਿਓ ਤਾਂ ਇੱਕ ਪੂਰੀ ਇਨਸਾਨ ਦੀ ਜ਼ਿੰਦਗੀ ਜਿਹੜੀ ਹੈ ਨਾ ਉਹ ਸੰਭਾਲ ਲਵਣਗੇ ਇਹ ਕਹਾਂ ਕਿ ਆਪਣੇ ਸਟੇਟਸ ਪੜ੍ਹਿਆ ਸਰ
0: ਇਹ ਮੈਨੇ ਇਹ ਸਟੇਟਸ ਨਹੀਂ ਕਿ ਖਬਰ ਮੈਂ ਸੁਣਾ ਥਾ ਮੈਨੇ
1: ਕਿ 53% ਫੇਲ ਹੋਏ ਹੈ
0: ਫੇਲ ਹੋਏ ਹੈ 47% ਪਾਸ ਹੋਏ
1: ਹੈ ਮਾਸ਼ਾਅੱਲਾ ਮਾਸ਼ਾਅੱਲਾ ਕੀ ਬਾਤ ਹੈ ਕੀ ਤਰੱਕੀ ਕਰ ਰਿਹਾ ਹਮਾਰਾ ਮੁਲਕ
0: ਇਹ ਆ ਗਿਆ ਅੱਛਾ ਜਨਾਬ ਜ਼ਫਰ ਵਾਨ ਸਾਹਿਬ ਕਹਤੇ ਹੈ ਕਿ ਬਾਬਾ ਜੀ ਵੋ ਆਪ ਜੈਸੇ ਬਾਬੋ ਕੇ ਲੀਏ ਵੋ ਸ਼ਾਇਰੀ ਨਹੀਂ ਲਿਖਤੇ
1: ਹਾਏ ਹਾਏ
0: ਬਚ ਗਏ ਹੋ ਤੁਸੀਂ ਯਕੀਨ ਕਰੋ ਕਦੇ ਤੁਸੀਂ ਜ਼ਫਰ ਵਾਨ ਸਾਹਿਬ ਕੀ ਸ਼ਾਇਰੀ ਪੜ੍ਹੇ ਨਾ
1: ਨਹੀਂ ਨਹੀਂ
0: ਤਾਂ ਤੁਸੀਂ ਸ਼ੁਕਰ ਕਰੋਗੇ ਕਿ ਸਾਡੇ ਤੇ ਨਹੀਂ ਲਿਖਦੇ
1: ਨਹੀਂ ਸ਼ੁਕਰ ਹੈ ਫਿਰ ਵਾਕਈ ਜ਼ਫਰ ਸਮਾਨ ਸਾਹਿਬ ਸਾਨੂੰ ਦੂਰ ਹੀ ਰੱਖਿਓ ਮਿਹਰਬਾਨੀ ਤੁਹਾਡੀ ਤਾਂ ਕਿਉਂ ਮੈਂ ਤਾਂ ਗੱਦੀ ਨਿਕਲ ਜਾਏ ਮੇਰੀ ਤੁਹਾਡੀ ਸ਼ਾਇਰੀ ਸੁਣ ਸੁਣ ਕੇ ਨਹੀਂ ਸ਼ਾਇਦ ਅੱਛੇ ਹੋਊਂਗੇ ਮੈਂ ਇਸ ਚੀਜ਼ ਕੀ
0: ਅੱਛਾ ਸ਼ੇਰ ਕੀ ਬਾਤ ਕਰ ਰਹੇ ਥੇ
1: ਕਿ ਢਾਦੇ
0: ਮਸਜਿਦ ਢਾਦੇ ਮੰਦਰ ਢਾਦੇ ਜੋ ਕੁਝ ਟੰਦਾ ਹੈ
1: ਬਿਲਕੁਲ
0: ਪਰ ਇੱਕ ਬੰਦੇ ਦਾ ਦਿਲ ਨਾ ਟਾਵੀ ਰੱਬ ਦਿਲਾਂ ਵਿੱਚ ਰਹਿੰਦੇ ਹਾਏ
1: ਹਾਏ ਹਾਏ
0: ਹਾਏ ਹਮ ਲੋਕ ਜੋ ਹੈ ਨਾ ਇੱਕ ਦੂਸਰੇ ਦਾ ਦਿਲ ਦੁਖਾਣੇ ਮੇਂ ਜੋ ਹੈ ਨਾ ਵੋ ਲਗੇ ਰਹਤੇ ਹੈ
1: ਬਿਲਕੁਲ ਲਗੇ ਰਹਤੇ
0: ਹੈ
1: ਇਹ ਵੀ ਹਮਾਰੀ ਕਲਚਰਲ ਬਿਮਾਰੀ ਹੈ
0: ਤੋ ਹਮੇ ਨਹੀਂ ਕਹਤੇ ਕਿ ਚਲੇ ਅਗਰ ਕਿਸੀ ਕਾ ਜੋ ਹੈ ਵੋ ਖੁਸ਼ ਹੈ ਜਾਂ ਕੋਈ ਗਮ ਹੈ ਉਸਕੋ ਹਮ ਸਹਾਰਾ ਦੇ ਜਾਂ ਉਸਕੇ ਸਾਥ ਉਸਕੀ ਖੁਸ਼ੀ ਬਾਂਟੇ ਲੇਕਿਨ ਨਹੀਂ
1: ਸਰ ਸਿੱਧੀ ਸੀ ਜੋ ਬਾਤ ਹੈ ਇਸ ਕੌਮ ਕਾ ਜਾਂ ਹਮਾਰੇ ਪਾਕਿਸਤਾਨੀ ਕਲਚਰ ਕਾ ਇਸ ਜ਼ਿਆਦਾ ਬੁਰਾ ਹਾਲ ਕਿਆ ਹੋ ਸਕਦਾ ਹੈ ਕਿ ਇੱਕ ਇਨਸਾਨ ਕੇ ਘਰ ਫੋਤਕੀ ਹੋਈ ਵੀ ਹੈ
0: ਜੀ
1: ਠੀਕ ਹੈ ਇਨਸਾਨ ਕੇ ਘਰ ਫੋਤਕੀ ਹੋਈ ਹੈ ਜਿਸ ਇਨਸਾਨ ਕੇ ਘਰ ਫੋਤਕੀ ਹੋਈ ਹੈ ਉਸਕਾ ਇੱਕ ਮਤਲਬ ਫੈਮਿਲੀ ਮੈਂਬਰ ਹਸਬੈਂਡ ਹੈ ਵਾਲਦ ਹੈ ਬਹਿਣ ਭਾਈ ਹੈ ਜੋ ਵੀ ਹੈ ਵੋ ਆਪਸੇ ਛਿਨ ਗਿਆ ਤੋ ਲੋਕ ਔਰ ਰਿਸ਼ਤੇਦਾਰੋਂ ਸਮੇਤ ਬਾਹਰ ਲਾਈਨ ਮੇਂ ਖੜੇ ਹੋਤੇ ਹੈ ਕਿ ਰੋਟੀ ਇੱਥੋਂ ਇਹਨਾਂ ਨੇ ਖਾਣੀ ਹੈ ਸਾਨੂੰ ਇਸ ਸੇ ਜ਼ਿਆਦਾ ਔਰ ਹਮਾਰੇ ਕਲਚਰ ਮੇਂ ਕਿਆ ਬੁਰੀ ਚੀਜ਼ ਹੋ ਸਕਦੀ ਹੈ ਦਿਲ ਦੁਖਾਨੇ ਵਾਲੀ
0: ਅੱਛਾ ਨਹੀਂ ਬਾਬਾ ਜੀ ਪਰ ਇਹ ਵੀ ਨਹੀਂ ਹੋ ਸਕਦਾ ਕਿ ਅਗਰ ਕੋਈ ਗਰੀਬ ਹੈ
1: ਬਿਲਕੁਲ
0: ਠੀਕ ਹੈ और आपको पता है कि उस वक्त जो है वो घर वाले कितने परेशान होते
1: हैं। बिल्कुल
0: ठीक है,
1: बिल्कुल।
0: तो वो खुद तो खाना शाना बना नहीं सकते,
1: उनके ऊपर मुसीबत टूटी हुई है, लेकिन उनके ऊपर प्रेशर भी इस चीज़ का है कि अभी खानदान वाले आ रहे हैं, अफसोस करने के लिए लोग आ रहे हैं, उनको आपने चाय पिलानी है, खाने खिलाने हैं, और चावल जो है वो बोटी वाले होने चाहिए, चन्ने वाले नहीं होने चाहिए, लोगों की रिक्वेस्ट नहीं मुकदी, वो याद होते तक को तुम मुसीबत कैसी टूटी
0: नहीं, लेकिन लेकिन वो रिश्तेदार खिलवाते हैं ना बनवा के लेके कोई।
1: लेकिन सर ये भी क्या बात है यार
0: जी,
1: कल्चर उन चीजों की समझ नहीं आई कि ये जुमेरात मेरा ये रिश्तेदार कराएगा वो रिश्तेदार, लेकिन अब उस रिश्तेदार के अगर हालात नहीं है तो वो कैसे कराएगा, उधर तो उसी ओलादा प्रेशर पा देता है, सीधी जी दाल पकाओ दो नान रखो को खाओ तो जाओ।
0: नहीं तो अच्छा जहां तक मैं समझाऊं ना इसको, पहले पुराने वक्तों में तो होता था कि कैटरिंग वगैरह वगैरह नहीं
1: होता, सर अभी भी होती है ना, पुराने वक्तों में नहीं होती,
0: तो अब जो है अब तो आप फौतगी होगी या कहीं पे भी अगर आप उसी वक्त फोन करें और जनाब कहें कि जी हमें 10 20 50 100 लोगों का खाना चाहिए,
1: बिल्कुल,
0: तो वो आपको जो है दो चार घंटों में जो है वो
1: बिल्कुल दस्तयाब है जी, बिल्कुल।
0: तो अभी भी हमने वही जो है वो पुरानी रस्मों में जो है वो
1: बाबा फूका केटरिंग भी दस्तयाब है
0: बाबा,
1: सॉरी बीच कमर्शियल होगी, आगे साइड बिजनेस होना चाहिए यार, पीरो के कर दे,
0: कितने बाबा फूके ने बिजनेस बनाया है,
1: बाबा फूके तो बड़े बिजनेस में आहिस्ता आहिस्ता खुलेंगे,
0: सही। अच्छा समय ना नाजरीन, टेलीफोन नंबर है 3321-2984, इस पे आप फोन करके जो है ना वो हमें कोई भी बात, जिस तरह अभी उन्होंने लिखा कि जो बच्चे पढ़ाई में कमजोर है उनका क्या करें,
1: कुछ भी नहीं कर सकते,
0: नहीं लेकिन देखें बच्चे को साथ उसके बैठ के उस सबक पढ़ाएं, उस वक्त खुद अगर आप खुद मोबाइल फोन पे बैठे हुए हैं तो बच्चा कितना पढ़ेगा,
1: बिल्कुल कोई शक नहीं, वालदैन का इंटरेस्ट, वालदैन का जो है ना ध्यान इस चीज़ पे होना चाहिए, तो जारी बात है बच्चा थोड़ा फोकस करेगा, लेकिन आजकल पीरो है जो सोशल मीडिया ना इन्हें भी बच्चों ने बहुत तबाह किया,
0: लेकिन ये सोशल मीडिया हमने बड़ों ने वालदैन ने बच्चों को इंट्रोड्यूस कराया ना,
1: ये भी तो है वैसे, ये भी है, लेकिन आप उस पर तरीकाकार को रखें ना, ये तो नहीं ना कि आप उनको पकड़ा के तो पूरा दिन ही उस पर बिठाई रखें,
0: क्योंकि बाबा फूका साहब आपको तो खूब पता होगा कि जब आपके वालदैन भी आपको पूछते होंगे कि डैनिश पुत्र तू इंग्लिश पढ़ ली है, बिल्कुल अब्बा जी मैंने सबक स्कूल का होमवर्क कर लिया,
1: बिल्कुल कर लिया,
0: ठीक है, पर दिल चाहे वो सारे कागज चिट्टे हों
1: बिल्कुल
0: कॉपी के, ठीक है,
1: तो वो चेक करें ना,
0: मैं वही कह रहा हूँ ना कि माँ बाप तवज्जो
1: ध्यान ध्यान तवज्जो
0: उनके साथ बैठे हैं, उनको बताएं समझाएं कि मेरा पुत्र अगर पढ़ोगे लिखोगे नहीं तो तुम्हारी शादी नहीं होएगा, हम ये कहते हैं मेरा पुत्र तू नहीं पढ़ेगा तो मैं तेरी शादी करा दे रही है, बच्चा भी कहता है वाह
1: ये तो जैकपॉट है, ये तो जैकपॉट है, पढ़ाई ना करो ब्याह हो जाएगा, क्या बात क्या बात है, जैकपॉट है
0: जैकपॉट
1: लगवा
0: देते हैं ना,
1: बिल्कुल हो गया बस, फिर मैं तुम्हें पढ़ाई छोड़ देती आज तू।
0: अच्छा मलिक भाई साहब आपने ना अगर तो आप बच्चे हैं तो खूब दिल लगा के पढ़ना है,
1: बिल्कुल,
0: मैं बाबे फूके नु कहना वो जरा फूक मारेंगे, अगर आपके बच्चे हैं जो नहीं ध्यान से पढ़ रहे तो उनको थोड़ी सी तवज्जो दें,
1: नहीं वो खुद बच्चा है उसके सवाल से पता चल रहा है,
0: खुद बच्चा
1: है ये आपको पढ़ने लगा बच्चा,
0: आपकी पहुंच वैसे बड़ी
1: मैं पता है बच्चा है तो आप पढ़ाई कमजोर है ता पूछ रहे तस्वीर फिर ये पीरो तस्वीर फिर समझ नहीं रहे हो वो आप बच्चा है।
0: तो बाबा जी ये अब हो गया लकीर के फकीर,
1: बिल्कुल हो गया,
0: तो आप क्या कहेंगे लोगों को कि की कराने इसके लकीर के फकीर जो है ना, जो हमने एक अपने जो पुश्तों से एक चीज हमारे घर का कल्चर जो है मुल्क का कल्चर कह लें या घर का कल्चर कह लें
1: सेम चीज है,
0: तो उससे निकलने के लिए क्या ये लकीर के जो फकीर है क्या करें,
1: अपनी अक्ल का इस्तेमाल,
0: ठीक जी अक्ल का इस्तेमाल,
1: अपनी अक्ल का इस्तेमाल, अल्लाह ताला ने आपको दिमाग दिया उस दिमाग का इस्तेमाल करो, अच्छे बुरे की आपको पहचान है और जो आपको सही लगता है वो ज़रूर करो, सीधी सी ये बात, अपनी अक्ल का इस्तेमाल करो, अल्लाह ताला ने आपको अक्ल दी,
0: बाबा जी बाबा फूका ये तुम्हारे वास्ते कोई बड़ा क्या कहते हैं, मेरे ख्याल आज जफर अवान साहब जो है ना
1: शेर लिख देता है,
0: नहीं शेर नहीं लिखे,
1: अल्लाह खैर करे मैं गद्दी गया,
0: शुक्र करो तुम्हारे ते नहीं लिखे,
1: शुक्र करो गए,
0: लेकिन उन्होंने आप जो है ना वो सवाल किया है
1: जरूर सर,
0: और ये जो हमारे है ना टेक्नीशियन,
1: हाँ जी,
0: ये उनसे भी मेरी थोड़ी रिक्वेस्ट है कि थोड़ी सी मदद करें,
1: ठीक है
0: ठीक है, लो जी लिखते हैं जफर वान साहब, बाबा जी क्या आप फूक मारकर खुद को गायब कर सकते हैं,
1: मैं बिल्कुल जी बिल्कुल कर सकते हैं
0: जी, ये अभी करेंगे या प्रोग्राम के बाद या आखिर में करेंगे,
1: नहीं उन्हें कर देने हैं, अच्छा फूक मारना तुझे कैमरा बंद करो मैं गायब हो जाऊंगा बिलकुल नहीं गायब होना कोई मसला नहीं शो तो बाद भी गायब ही हो जाना पूरे हफ्ते बाद या दो हफ्ते बाद जो भी अल्लाह ताला ने मौका दिता फिर इतनी नजर आवांगे
0: ले जनाब जफर साहब
1: हसन आले जफर साहब या अखा बंद कर लो या दो मिनट ठहरो मैं कैमरा ही बंद कर देना गायब हो जाऊंगा
0: क्या बात
1: ये वही जफर साहब है जो चाय का चढ़ावा दे रहे थे हमें पिछली दफा
0: नहीं
1: उन्होंने पिछली दफा किसी ने प्यार मोहब्बत से कहा वो शौकत साहब सॉरी आए शौकत साहब चाय का चढ़ावा ही दे दो प्यास लगी वैसे थोड़ी
0: थोड़ा बाबा भूखा हो
1: बिल्कुल
0: अच्छा बाबा फूके साहब
1: जी सर
0: अखा बंद हो मेरा कमाल
1: ਜ਼ਫਰ ਸਾਹਿਬ ਐ ਤੁਸੀਂ ਨਹੀਂ ਜਿੱਤ ਸਕਦੇ
0: ਬਾਬਾ ਫੂਕਾ ਸਾਹਿਬ ਤੁਹਾਡੀਆਂ ਖੈਰਾਂ
1: ਬਿਸਮਿਲਲਾ ਜੀ ਬਿਸਮਿਲਲਾ ਤੱਕੇ ਮੈਂ ਟਹਿ ਨਾ ਜਾਵਾਂ
0: ਇੱਕ ਜ਼ਫਰਵਾਨ ਸਾਹਿਬ ਕੇ ਲਈ ਇੱਕ ਦੁਆ ਕੁਝ
1: ਅੱਲਾਹ ਤਾਲਾ ਉਨਕੋ ਜ਼ਿੰਦਗੀ ਦੇ ਸਿਹਤ ਦੇ ਮਿਹਰਬਾਨੀ ਸਰ ਆਪ ਕਮੈਂਟ ਕਰ ਰਹੇ ਹਮੇ ਪਿਆਰ ਦੇ ਰਹੇ ਹੈ ਅੱਲਾਹ ਤਾਲਾ ਆਪਕੀ ਸ਼ਾਇਰੀ ਮੇਂ ਬਰਕਤ ਡਾਲੇ ਤੇ ਤੱਕੇ ਸਾਨੂੰ ਆਪਣੀ ਸ਼ਾਇਰੀ ਤੋਂ ਦੂਰ ਰੱਖਿਓ ਆਮੀਨ ਮੁੱਦੇ ਅਸੀਂ ਵੀ ਰਗੜੇ ਜਾਈਏ
0: ਉਹ ਵੈਸੇ ਜਨਾਬ ਉਹਨੇ ਨਾ ਅਭੀ ਤੱਕ ਬਖਸ਼ਾ ਕਿਸੇ ਕੋ ਨਹੀਂ
1: ਸਾਨੂੰ ਬਖਸ਼ ਦਿਓ ਜੀ ਜਨਾਬ ਹੈ ਦੋ ਮਿੰਟ ਤਸਬੀਹ ਫੋਲਡ ਕਰਕੇ ਕਹਿ ਰਹੇ ਸਾਨੂੰ ਬਖਸ਼ ਦਿਓ ਅਸੀਂ ਤਾਂ ਐਵੇਂ ਆਸਾਨ ਆਏ ਹਾਂ ਤਾਂ ਕਿਉਂ ਮੈਂ ਤੁਹਾਡੀ ਜਗ੍ਹਾ 'ਤੇ ਗੱਡੀ ਨਾ ਛਿਨੀ ਜਾਏ ਅਗਲੇ ਦਿਨ ਸ਼ੋਅ ਜ਼ਮੀਨ 'ਤੇ ਹੋ ਰਿਹਾ ਹੋਵੇ
0: ਬਾਬਾ ਫੂਕਾ ਸਾਹਿਬ ਲੇਟ ਕੇ ਟਾਂਗੇ ਮਾਰ ਰਹੇ ਹੋ
1: ਵਾਹ ਮਤਲਬ ਅਸੀਂ ਫੜਕ ਜਾਈਏ ਸ਼ਾਇਰੀ ਨਾਲ
0: ਕੀ ਬਾਤ ਹੈ ਜਨਾਬ ਅੱਛਾ ਲੋਕ ਕੀ ਕਹਿਣਗੇ
1: ਆਏ ਹਾਏ ਹਾਏ ਹਾਏ
0: नहीं मेरा मतलब है अगर आप फड़क के नीचे लेट गए तो अभी फिर वो की ना है लोग क्या कहेंगे
1: वो तो वैसे भी इतना बड़ा मौजू है सर ये तो इतना बड़ा मौजू कि लोग क्या कहेंगे इस सेंटेंस ने इस लाइन ने कितने ख्वाब तोड़े हैं यंगस्टर्स के कितने लोगों के आप अपना आइडिया शेयर करें किसी के साथ चाहे अच्छा बिजनेस आइडिया हो या कुछ भी हो पहले वो कह दें यार नहीं फिर लोग की कहेंगे ठीक है मैंने जी गोरी के साथ शादी करनी है लोग क्या कहेंगे
0: अच्छा
1: मैंने
0: ना गोरी से जरूरी करनी है डैनिश तो आप ही हैं
1: तो यार गोरे बच्चे हो जाएंगे क्या हो जाएगा यार मिक्स बच्चे नहीं चाहिए किसी को खूबसूरत खूबसूरत से
0: चिट्टे गोरे
1: हाय हाय मजा है वो काम वो करो जेड़ा खानदान किसी ने किया नहीं लेकिन फिर वो आ जाते ना लोग क्या कहेंगे ये इस सेंटेंस ने जो है ना हमारे कल्चर मतलब घरों में कितनी कितनी बर्बादियां और कितनी टेंशने डाली है ना हाय हाय हाय हाय हाय
0: अच्छा
1: पीरों में की दसा
0: बच्चे हैं ना अब मेरे बच्चे हैं तो जब उनसे मैं पूछता था ना ये जब छोटे दो चार तीन साल के होते पांच के कि बड़े होके क्या बनोगे कोई कहता था कि जी मैं बॉन्डमैन बनूंगा कोई पुलिसमैन बनूंगा कोई कहता था स्कॉलरमैन बनूंगा
1: क्या बात
0: ठीक है अच्छा अब काम में कोई मेना नहीं है
1: कोई शर्म नहीं होनी चाहिए जिस काम में आप मेहनत कर रहे हो मेहनत में कोई शर्म नहीं है चाहे जो मर्जी हो
0: हक्का लाल की रोटी हो
1: बिल्कुल
0: ठीक है तो बाबा फूका साहब ਤੁਹਾਡਾ ਇਹ ਜਿਹੜਾ ਸ਼ਵਾਰਮਾ ਹੈ
1: ਹਾਂਜੀ
0: ਜੇ ਕਿਸੇ ਡੋਨੇਟ ਕਰ ਦਿੱਤਾ
1: ਬਿਲਕੁਲ
0: ਫਿਰ
1: ਕਰ ਦਿੱਤਾ
0: ਨਹੀਂ ਮੈਂ ਪੁੱਛ ਰਿਹਾ ਮੈਂ ਚੈੱਕ ਨਹੀਂ ਆਲੀ ਤਾਂ ਕਿਸੇ ਨਹੀਂ ਕੀਤਾ
1: ਹੋਣਾ ਵੀ ਨਹੀਂ
0: ਨੋਟੀਫਿਕੇਸ਼ਨ ਹੀ ਆਇਆ
1: ਇਹ ਹੋਣਾ ਵੀ ਨਹੀਂ
0: ਅੱਛਾ ਵੈਸੇ ਜ਼ਫਰਵਾਨ ਸਾਹਿਬ ਲਿਖਤੇ ਹੈ ਮੈਨੇ ਨਜ਼ਰਾਨਾ ਨਹੀਂ ਦੇਣਾ ਮੈਂ ਆਪਕਾ मजार बनाऊंगा
1: है
0: हुण मैनू भी नहीं समझ आई
1: मेरा मजार मतलब शायरी च मजार बनाण के कि सच्ची मुची दा
0: अल्लाह जानदा
1: तो क्यों जफर साहब लैर ना डुबना सानू जो को ही पैर ही
0: ये लगता ये कि नाजरीन जो ना महंगे पड़ जाएंगे
1: मैनू शवारमा नहीं चाहिए तुझे रहन दो कुछ डोनेट ना करो रहन मैं खुद खा लूंगा कोई बात नहीं बाबा भुखा ही ठीक है चिल्ले भुखे कर लवेंगे डंड ना डन डंड ना डन
0: नहीं
1: चिल्ले
0: चिल्ले तो खूह में निकाले थे ना
1: खूह दे विच खूह कड्डे समझो ना
0: उसके बाद फिर आप जो चिट्टेपुरे आ गए
1: बिल्कुल चिट्टेपुरा आया बिल्कुल उधर में आए
0: अच्छा वैसे नाजरीन और सामीन अगर आपने कभी बाबे फूके को ढूंढना हो ना तो चिट्टेपुरे टो जाए
1: हाय हाय हाय मैं कहना लब दे रहा जोगे उत्थे जफर साहब नु भी मैं नजर नहीं आना उत्थे मैं गायब हो जा
0: क्या बात है
1: अरे सच्ची मुची गायब कोई प्रॉब्लम नहीं लोग क्या कहेंगे
0: लोग क्या कहेंगे बाबा फूका हाथ है चिट्टे
1: है इस प्रोग्राम ते भी लोग ताके ही कहने होंगे कि की कहेगी कि हो की रहा कि क्यों चवला और नहीं सॉरी क्या हो रहा सॉरी
0: हां बाबा ये हम बातें कर रहे हैं लोगों
1: बिस्मिल्लाह बिल्कुल हम गाइड कर रहे हैं लोगों का एजुकेट कर रहे हैं अच्छा काम कर रहे हैं साथ हंसा रहे हैं लेकिन फिर भी मुझे पता है कुछ लोग बैठे हैं जो यहाँ कहेंगे एक ही कारण है लोग क्या कहेंगे ये खत्म नहीं हो सकता ना हमारे अंदर आज तक चल रहा है और मुझे हैरानगी इस चीज की है कि 2026 में भी आज तक हम इस चीज के ऊपर चल रहे हैं कि लोग कहेंगे ओ तक ओ जलाल तस्वीर टह गई मेरी फिर दोबारा गुस्सा आ रहा है मैं वैसे नहीं सर गुस्सा आ रहा है क्योंकि जी सेंटेंस है ना ये जो सेटनिंग है इसने बहुत तबाहियां मचाई हुई है लोग क्या कहेंगे हम लोगों के बारे में बहुत सोचते हैं लेकिन ये नहीं सोचते कि ये चीज हमें कितना फायदा या नुकसान या हमें खुशी कितना देती है और सबसे पहले अपने बारे में सोचना चाहिए बाद में इन चीजों के बारे में सोचो
0: अच्छा कई मर्तबा ये अपने बारे में भी नहीं होता ये अब आपके बहन भाई हो गए या आपके बच्चे हो गए या आपके जो साथ में कि यार अब ये हो गया तो लोग क्या कहेंगे ठीक है अब अगर मेरा बच्चा जो है वो नाई बन गया
1: नाई है बाल कटाने लगे खाने पकाने का
0: दो भाई नहीं वो ना ना वो नाई जो है खाने बनाता ना वो मॉडर्न हो गया भाईजान उसको कहते हैं शेफ कुक किसी को दुख ना दे किसी का रिज़क ना छीने
1: बिल्कुल ना छीने बिल्कुल आपका हक ही नहीं बनता
0: आप छीन सकते भी नहीं वैसे
1: वैसे जो अल्लाह ताला ने लिखा है वो तो आपको मिलना
0: वो तो हमें
1: मिलना आप मेहनत करो लेकिन बात वही है ना कि ऐसे लोग कुछ हैं जो वो कह रहे हैं ना असि बैठे थे चबला मारे ऐसे भी लोग चबल होते हैं जो बैठे वहाँ ऐसे एक एक अल्फाज क्योंकि इंसान की जुबान है ना उसमें बड़ी ताकत होती है आपके चंद अल्फाज जो है ना वो इंसान के ख्वाब इंसान की उम्मीद या कुछ भी जो है ना तोड़ सकते हैं सबसे ज़्यादा ख़तरनाक इंसान की ज़ुबान होती है तो इसी वजह से जो है ना आप सोच समझ के करें जो कर रहे हैं अगर कोई इंसान कुछ करना चाहता है तो आप उसको सपोर्ट नहीं कर सकते कुछ अच्छा नहीं कह सकते तो कुछ बुरा भी ना कहें उसको
0: लो जी जफर अवान साहब फिर आ गए जी
1: जफर अवान साहब आज मेरे ख्याल साड़ी गड्डी छिन गई जावणगे
0: वो कहंदे ने मजार मजार के लिए ना मरना पड़ता
1: है
0: जी
1: के
0: मजार बनवाने के लिए मरना पड़ता है
1: बस ठीक है मुजफ्फर साहब प्लान कर दो डिजाइन बना दो सब कुछ जिस दिन मरे उस दिन कुछ कर लवांगे फिलहाल जिंदा रहने दो मेरे घर भी कोई बच्चे छच्चे आए हैं
0: लोग क्या
1: कहेंगे यार कि बाबा अपनी गद्दी की जगह मार गया
0: ना अभी आप लोगों को कह रहे हैं कि लोग क्या कहेंगे उस पर अमल नहीं करना
1: जी
0: अपनी जिंदगी जीनी जब अपनी बारी आके आप कहते हैं लोग क्या कहेंगे
1: कल्चरल चीज है ना सर क्या हो गया मैं पाकिस्तानी तो हूँ ना बाय नेचर वापस मुड़ के थे समझाना सारे नु लेकिन करना उस दे बराक से
0: नहीं ते ये इसको दोगलापन नहीं कहते
1: जी
0: दोगलापन
1: नहीं इसको चवलपुना कहते हैं
0: क्या बात है
1: फिल्टर नहीं है सर जो बात है सीधी सी बात
0: सीधी
1: सीधी पावे किसी नु पैड़ी लगे
0: नहीं मैं की क्या टादे मस्जिद टादे मंदिर पर एक बदे दा दिल ना टा
1: पीरो बाबा टा दे बार बार बोल के क्यों कह रहे हो
0: इसलिए कि मैं ये कह रहा हूँ ना कि कहते हैं मैं स्ट्रेट फॉरवर्ड क्योंकि स्ट्रेट फॉरवर्ड जो है ना वो दिल को चीर के निकल
1: हाय हाय हाय हाय वो फिर दिल ही टा दे नहीं दिल काट दे
0: ਕਿਉਂਕਿ ਬਾਬਾ ਫੂਕਾ ਸੱਚ ਤੇ ਕਿਸੇ ਨੂੰ ਪਸੰਦ ਹੀ ਨਹੀਂ ਨਾ ਹੈ।
1: ਸੱਚ ਵਾਕਈ ਕਿਸੇ ਸਾਡੇ ਕਲਚਰ ਫਿਰ ਕਿਸੇ ਨੂੰ ਨਹੀਂ ਪਸੰਦ, ਚੁੱਭਦਾ ਨਾ ਚੁੱਭਦਾ।
0: ਅੱਛਾ ਝੂਠ ਮਾਰੋ ਨਾ, ਮੈਂ ਜਨਾਬ ਬੜਾ ਖੜਪੈਂਚ ਹੂੰ, ਮੈਂ ਚੌਧਰੀ ਹੂੰ, ਮੈਂ ਅਮੀਰ ਹੂੰ, ਮੈਂ ਯੂੰ ਹੂੰ, ਦਿਲ ਚਾਹੇ ਉਹ ਇੱਥੇ ਜ਼ਿੰਮੇਦਾਰਾਂ ਟੈਂਟਾਂ ਸਾਫ ਕਰਦਾ।
1: ਤੇ ਇਸੇ ਤਰ੍ਹਾਂ ਹੁੰਦਾ ਹੈਗਾ
0: ਜੀ,
1: ਇਹ ਗ੍ਰੀਨ ਕਾਰਡ ਵਾਲੇ ਜਿਹੜੇ ਸਾਡੇ ਵਿਚਾਰੇ ਆਏ ਨੇ, ਉਹਨਾਂ ਦਾ ਵੀ ਅੱਜ ਉਹਨਾਂ ਸ਼ਾਊਟ ਆਊਟ ਦੇ ਦਈਏ ਇੱਕ ਵਿਚਾਰੇ ਜਿਹੜੇ ਆਏ ਨੇ ਕੁਝ
0: ਜੀ,
1: ਕਈ ਮਰਤਬਾ ਹਮਾਰੇ ਸੇ ਇਸ ਤਰ੍ਹਾਂ ਹੋਇਆ ਕਿ ਉਹਨਾਂ ਨੇ ਪਿੱਛੇ ਬੈਕ ਮੇਂ ਜੋ ਹੈ ਨਾ ਆਪਣੇ ਵਾਲਦੈਨ ਕੋ ਯੇ ਕਹਾ ਹੈ, ਮਹਿੰਗੀ ਮਹਿੰਗੀ ਗਾੜੀਓਂ ਕੇ ਸਾਥ ਪਾਰਕਿੰਗ ਮੇਂ ਖੜੀ ਮਹਿੰਗੀ ਗਾੜੀਓਂ ਕੇ ਸਾਥ ਤਸਵੀਰੇ ਖਿਚਾ ਕੇ ਪਾਕਿਸਤਾਨ ਭੇਜ ਕੇ, ਤੋ ਐ ਪੱਪੂ ਬੱਚਾ ਮਾਂ ਦਾ ਸੱਚਾ ਬਣ ਕੇ ਬੈਠੇ ਹੁੰਦੇ ਨੇ। ਲੇਕਿਨ ਸੱਚ ਮੇਂ ਜੋ ਯਹਾਂ ਉਨਕੇ ਸਾਥ ਹੋ ਰਹਾ ਹੋਤਾ ਹੈ ਵੋ ਤੋ ਕਿਸੀ ਕੋ ਵੋ ਨਹੀਂ ਬਤਾਤੇ, ਇਸੀ ਲੀਏ ਔਰ ਸਭਸੇ ਦਰਦਨਾਕ ਉਨਕੀ ਜੋ ਵੋ ਹੈ ਨਾ ਸੈਂਟੈਂਸ ਉਨਕੇ ਮੂੰਹ ਸੇ ਜੋ ਨਿਕਲਦਾ ਹੈ ਨਾ ਵੋ ਯੇ ਹੈ ਕਿ ਚਲੋ ਪਿੱਛੇ ਵਾਲੇ ਖੁਸ਼ ਰਹਿ ਜਾਣ, ਅਸੀਂ ਤਾਂ ਇੱਥੇ ਜ਼ਲੀਲ ਹੋ ਹੀ ਗਏ।
0: ਹਕੀਕਤ ਹੈ ਬਾਬਾ ਫੂਕਾ, ਮੈਂ ਵੀ
1: ਤੋ ਗ੍ਰੀਨ ਕਾਰਡ ਵਾਲੇ ਯੰਗਸਟਰੋਂ ਕੇ ਲਈ ਮੇਰੀ ਤਰਫ ਸੇ ਸ਼ਾਊਟ ਆਊਟ ਹੈ ਕਿ ਉਹਨਾਂ ਨੇ ਇਹ ਹਿੰਮਤ ਕੀ ਕਿ ਵੋ ਯਹਾਂ ਆਏ ਔਰ ਉਹਨਾਂ ਨੇ ਮਿਹਨਤ ਕਰਕੇ ਜੋ ਵੀ ਆਇਆ, ਲੇਕਿਨ ਬਾਅਦ ਵੋ ਇਹਨਾਂ ਆਪਣੇ ਬਾਰੇ ਮੇਂ ਨਹੀਂ ਸੋਚ ਰਹੇ, ਆਪਣੀ ਜ਼ਿੰਦਗੀ ਆਪਣੇ ਪਿੱਛੇ ਵਾਲੋਂ ਕੇ ਲਈ ਕੁਰਬਾਨ ਕਰ ਰਹੇ ਹੋ। ਔਰ ਯਹਾਂ ਪੇ ਬਹੁਤ ਸਾਰੇ ਐਸੇ,
0: ਮੈਂ ਨਾ ਇੱਕ ਬੰਦੇ ਕੋ ਜਾਣਤਾ ਹੂੰ ਜੋ ਪਾਕਿਸਤਾਨ ਜਬ ਯਹਾਂ ਸੇ ਗਿਆ ਨਾ, ਯਹਾਂ ਪੇ ਵੋ ਦੇਖੇ ਸਭਸੇ ਪਹਿਲੇ ਕਿ ਕਾਮ ਮੇਂ ਕੋਈ ਮਿਹਨਤ ਨਹੀਂ ਹੈ, ਯਾਨੀ ਕੋਈ ਵੀ ਆਪ ਕੰਮ ਕਰਤੇ ਹੈ, ਹੱਕ ਹਲਾਲ ਕਾ ਰਿਜ਼ਕ ਕਮਾਤੇ ਹੈ, ਅਲਹਮਦੁਲਿਲਾ ਵੋ ਹਮਾਰੇ ਸਾਰ ਆਂਖੋਂ ਪੇ। ਲੇਕਿਨ
1: ਬਿਲਕੁਲ
0: ਬਾਬਾ ਫੂਕਾ ਵੋ ਨਾ ਯਹਾਂ ਪੇ ਕਿਚਨ ਮੇਂ ਨਾ ਬਰਤਨ ਧੋਤੇ ਥੇ ਰੈਸਟੋਰੈਂਟ ਮੇਂ, ਪਾਕਿਸਤਾਨ ਜਬ ਲੈਂਡ ਹੋਏ ਨਾ, ਜਨਾਬ ਭਾਈਰਾ ਨੇ ਚਿੱਟਾ
1: ਕਾਟਨ ਦਾ ਸੂਟ ਮਾਇਆ ਲੱਗੀ ਵੀਰੋ, ਤੇ ਕਹਿ ਰਿਹਾ ਪਹੁੰਚੇ ਕੀ ਗੱਲ ਤੇ,
0: ਅੱਛਾ ਜਨਾਬ
1: ਸੋਨੇ ਅੰਗੂਠੀਆਂ ਪਾਈਆਂ,
0: ਗਲੇ ਮੇਂ ਚੇਨ,
1: ਯਾ
0: ਥਲੇ ਚਮਕਦਾ ਲਿਸ਼ਕਦਾਰ ਕੀ ਬੂਟ, ਬਿਲਕੁਲ
1: ਇੱਥੇ ਹਟ ਹੋ ਰਹੇ ਇੱਥੇ ਯੂਰੋਪ ਵਿੱਚ।
0: ਅੱਛਾ ਵਹਾਂ ਪੇ ਕਿਸੀ ਨੇ ਪੁੱਛਾ ਕਿ ਜੀ ਆਪ ਕਿਆ ਕਰਤੇ ਹੈ, ਵੋ ਕਹਤੇ ਹੈ ਕਿ ਜੀ ਮੈਂ ਤੇ ਵਹਾਂ ਪੇ ਜੋ ਹੈ ਨਾ ਵੋ ਸੁਪਰਵਾਈਜ਼ਰ ਲਗਾ ਹੂੰ।
1: ਵਾਹ, ਬਰਤਨਾਂ ਦਾ ਸਪਰੇ ਮਾਰਨ ਦਾ ਸੁਪਰਵਾਈਜ਼ਰ।
0: ਅੱਛਾ ਖੈਰ ਵੋ ਜਨਾਬ, ਔਰ ਜੋ ਉਨਕੇ ਸਾਥ ਹੋਤੇ ਨਾ, ਜੋ 53% ਜੋ ਫੇਲ ਹੂਏ ਹੈ,
1: ਆਹਾ ਹਾ
0: ਠੀਕ ਹੈ, ਯੇ ਉਨਕੇ ਸਾਥ ਕੇ ਜੋ ਹੈ ਨਾ ਕਲਾਸ ਫੇਲ ਹੋਤੇ ਹੈ।
1: ਅੱਛਾ
0: ਵੋ ਕਹਤੇ ਹੈ ਯਾਰ ਇਹ ਬੰਦਾ ਅਗਰ ਵਹਾਂ ਡੈਨਮਾਰਕ ਮੇਂ ਜਾ ਕੇ ਸੁਪਰਵਾਈਜ਼ਰ ਬਣ ਸਕਤਾ ਹੈ, ਮੇਰੀ ਨਲੀ ਵਗਤੀ ਹੈ,
1: ਬਿਲਕੁਲ
0: ਨਲੀ ਜੋ ਹੈ ਨਾ ਵੋ ਨਾਕ ਬਹਿਤੀ ਹੈ,
1: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ।
0: ਤੋ ਵੋ ਵੀ ਫਿਰ ਹਿਰਸ ਕਰਕੇ ਨਾ ਆਪਣੇ ਮਾਂ ਬਾਪ ਕੋ ਕਿਸੇ ਤਰੀਕੇ ਸੇ ਤੰਗ ਕਰਤੇ ਹੈ,
1: ਕਰਤੇ ਹੈ,
0: ਤੋ ਫਿਰ ਜ਼ਮੀਨੇ ਵੇਚਤੇ ਹੈ, ਮਾਂ ਬਾਪ
1: ਆਪਣਾ ਨੁਕਸਾਨ ਕਰਤੇ
0: ਹੈ, ਜ਼ੇਵਰ ਵੇਚਤੇ ਹੈ,
1: ਆਪਣਾ ਨੁਕਸਾਨ ਕਰਤੇ ਹੈ,
0: ਫਿਰ ਜਨਾਬ ਡੰਕੀ ਲਗਾਤੇ ਹੈ,
1: ਬਿਲਕੁਲ ਲਗਾਤੇ,
0: ਕੋਈ ਗਰੀਬ ਤੋ ਜੋ ਹੈ ਵਹਾਂ ਪੇ ਪਾਣੀ ਮੇਂ ਸਮੁੰਦਰ ਮੇਂ ਡੂਬ ਕੇ ਮਰ ਜਾਤੇ ਹੈ,
1: ਬਿਲਕੁਲ ਮਰਤੇ,
0: ਤੋ ਕੋਈ ਜੋ ਪਹੁੰਚ ਜਾਤੇ ਫਿਰ ਉਨਕਾ ਜੋ ਹਾਲ ਹੋਤਾ ਹੈ। ਫਿਰ ਬਾਬਾ ਫੂਕਾ ਸਾਹਿਬ ਜੋ ਹਮ ਲੋਕ ਯਹਾਂ ਪੇ ਸੈਟਲ ਹੈ ਨਾ, ਜਿਨਕੇ ਬਿਜ਼ਨਸ ਹੈ, ਜਿਨਕੇ ਰੈਸਟੋਰੈਂਟ ਹੈ, ਫਿਰ ਜੋ ਹਮ ਉਨ ਗਰੀਬ
1: ਕੇ ਸਾਥ ਜੋ ਜਿਆਦਤੀ ਕਰਤੇ ਹੈ,
0: ਤਨਖਾਹ ਨਹੀਂ ਦੇਤੇ,
1: ਵੋ ਫਾਇਦਾ ਉਠਾਤੇ ਹੈ ਹਮ ਉਨਕਾ। ਔਰ ਯਹਾਂ ਪੇ ਵੀ ਹਮਾਰੇ ਜੋ ਹੈ ਨਾ ਇਨ ਲੋਗੋਂ ਕੋ ਥੋੜੀ ਸੀ ਅਕਲ ਕਰਨੀ ਚਾਹੀਏ, ਕਿਉਂਕਿ ਹਮਾਰੇ ਪਾਕਿਸਤਾਨੀ ਜੋ ਹੈ ਨਾ ਵੋ ਇਸ ਚੀਜ਼ ਕਾ ਬਹੁਤ ਫਾਇਦਾ ਉਠਾਤੇ ਹੈ ਕਿ ਯੇ ਇੱਕ ਮਜਬੂਰ ਬੰਦਾ ਹੈ, ਉਸਕੀ ਮਜਬੂਰੀ ਕਾ ਵੋ ਇਤਨਾ ਫਾਇਦਾ ਉਠਾਤੇ ਹੈਂ, ਲੋ ਵੇਜ ਪੇ ਉਸਸੇ ਕਾਮ ਕਰਾਤੇ ਹੈਂ, ਬਾਰਾਂ ਬਾਰਾਂ ਤੇਰਾਂ ਤੇਰਾਂ ਘੰਟੇ। ਮੈਨੇ ਯਹਾਂ ਤੱਕ ਕਿ ਖੁਦ ਇੱਕ ਰੈਸਟੋਰੈਂਟ ਪੇ ਕਾਮ ਕੀਆ ਹੈ, ਜਹਾਂ ਪੇ ਮੈਨੇ ਦੇਖਿਆ ਕਿ ਉਨਕਾ ਵਰਕਰ ਉਸਕੀ ਇਤਨੀ ਬੁਰੀ ਹਾਲਤ ਥੀ ਕਿ ਉਸਨੇ ਆਪਣੇ ਸਰ ਪੇ ਪਰਨਾ ਬਾਂਧਾ ਹੁਆ ਥਾ, ਇਤਨਾ ਸ਼ਦੀਦ ਉਸਕੋ ਸਰ ਦਰਦ ਥਾ, ਔਰ ਉਸਨੇ ਆ ਕੇ ਆਪਣੇ ਬੌਸ ਕੇ ਆਗੇ ਹੱਥ ਜੋੜ ਕੇ ਕਹਾ ਕਿ ਯਾਰ ਮੇਰੀ ਤਬੀਅਤ ਨਹੀਂ ਠੀਕ, ਮੁਝੇ ਘਰ ਜਾਣੇ ਦਿਉ। ਤੋ ਉਸਕੇ ਬੌਸ ਨੇ ਉਸਕੇ ਕਮਰ ਪੇ ਐਸੇ ਹੱਥ ਮਾਰ ਕੇ ਉਸਕੋ ਵਾਪਸ ਕਿਚਨ ਮੇਂ ਭੇਜ ਕੇ ਜਾ ਕੇ, ਤਾਂ ਪੁੱਤ ਜਾ ਮੇਰਾ ਪੁੱਤਰ ਕੰਮ ਕਰ, ਕੰਮ ਕਰ, ਬਾਅਦ 'ਚ ਵੇਖੀ ਜਾਏਗੀ ਤੇਰੇ ਸਿਰ ਦੇ ਦਰਦ ਨੂੰ।
0: ਨਹੀਂ ਇਹ ਤੋ
1: ਇਸ ਕਿਸਮ ਕੀ ਜ਼ਿਆਦਤੀਆਂ ਵੋ ਲੋਗ ਯਹਾਂ ਸਹਿ ਰਹੇ ਹੈਂ।
0: ਅਬ ਬਾਬਾ ਫੂਕਾ ਸਾਹਿਬ ਆਪ ਰੈਸਟੋਰੈਂਟ ਮੇਂ ਜੋ ਹੈ ਨਾ ਵੋ ਬਰਤਨ ਮਾਰਨੇ ਕੀ ਜੌਬ ਕਰਨੀ ਹੈ,
1: ਮੈਂ ਕਿਉਂ ਕਰਨੀ, ਮੇਰੀ ਗੱਦੀ ਲੱਗੀ।
0: ਮੈਂ ਇੱਕ ਮਿਸਾਲ ਦੇ ਰਹਾ
1: ਹਾਂ। ਅੱਛਾ ਸੌਰੀ, ਇਹ ਫਿਰ ਕਲੀਅਰ ਕਰਿਆ ਕਰੋ ਨਾ ਪੀਰੋ, ਤੁਸੀਂ ਮੇਰੀ ਗੱਦੀ ਢਾ ਰਹੇ ਹੋ।
0: ਅੱਛਾ ਜਬ ਆਪਨੇ ਵਹਾਂ ਪੇ ਜੌਬ ਕਰਨੇ ਜਾਣਾ ਹੈ, ਤੋ ਵੋ ਕਹਤੇ ਹੈ ਜੀ ਆਪਕੀ ਹਮ ਹਫਤਾ ਜੋ ਹੈ ਨਾ ਵੋ ਟ੍ਰਾਈ ਲੈਂਗੇ ਕਿ ਆਪ ਬਰਤਨ ਸਹੀ ਤੋ ਮਾਂਜਤੇ ਹੈ ਕਿ ਨਹੀਂ ਮਾਂਜਤੇ।
1: ਉਹ ਫ੍ਰੀ ਮਕਾਮ ਜੋ ਕਰਾਉਣਾ ਚਾਹਤੇ ਹੈ।
0: ਬਾਬਾ ਫੂਕਾ
1: ਕਿਆ ਪਹੁੰਚ ਗਿਆ ਨਾ, ਮੈਂ ਪਹੁੰਚੇ ਆਇਆ ਬੰਦਾ, ਤੁਹਾਨੂੰ ਦੱਸਿਆ ਪੀਰੋ, ਫਿਰ ਸ਼ੱਕ ਕਰ ਦਿਓ ਮੇਰੀ ਪਹੁੰਚ
0: ਕਰੋ। ਇੰਨੀ ਜ਼ਲਾਲਤ ਬਾਬਾ, ਇਹਨਾਂ ਤੇ ਫੂਕ ਮਾਰੋ, ਹਾਂ ਕੋਈ ਅੱਲਾਹ ਤਾਲਾ
1: ਇਹਨਾਂ ਦੇ ਅਸਰ ਹੀ ਨਹੀਂ ਕਰਨੀ।
0: ਅੱਛਾ ਕਿਉਂ,
1: ਇਹਨਾਂ ਦੇ ਫਾਇਦਾ ਨਹੀਂ, ਮੇਰੀ ਫੂਕ ਮੇਰੀ ਆਵਾਜ਼ ਆਇਆ ਹੋਏਗੀ, ਵਜ਼ੂ ਟੁੱਟ ਜਾਣਾ, ਲੇਕਿਨ ਇਹਨਾਂ ਨੂੰ ਅਸਰ ਨਹੀਂ ਹੋਣਾ। ਫੂਕ ਇਤਨੀ ਜ਼ੋਰ ਦੀ
0: ਮਾਰੀ,
1: ਇਹਨਾਂ ਦੇ ਅਸਰ ਨਹੀਂ ਹੋ ਸਕਦਾ, ਕਿਉਂਕਿ ਇਹਨਾਂ ਜਿਹੜਾ ਨਾ ਇਹਨਾਂ ਨੇ ਆਪਣੇ ਜ਼ਿੰਦਗੀ ਵਿੱਚ ਜਿਹੜਾ ਨਾ ਤਹੀਆ ਕੀਤਾ ਕਿ ਇਸ ਤਰ੍ਹਾਂ ਦੇ ਵਿਚਾਰੇ ਲੋਕਾਂ ਨੇ ਨਾ ਜ਼ਿਆਦਤੀ ਕਰਨੀ।
0: ਅੱਛਾ ਬਾਬਾ ਫੂਕਾ ਸਾਹਿਬ,
1: ਇਹਨਾਂ ਦੇ ਫੂਕ ਅਸਰ ਨਹੀਂ।
0: ਇਹ ਜਨਾਬ ਭਾਈ ਜ਼ਫਰ
1: ਜ਼ਫਰ ਜਿਹੜੇ ਨੇ ਨਾ, ਹਾਏ ਹਾਏ ਜ਼ਫਰ ਸਾਹਿਬ,
0: ਵੀਰ ਜਿਹੜਾ ਨਾ,
1: ਕੀ ਬਾਤ
0: ਹੈ, ਅੱਜ ਲੱਗਦਾ ਉਹ ਸਾਨੂੰ ਇੰਜੋਏ ਕਰ
1: ਰਿਹਾ, ਅੱਜ ਮਜ਼ਾ ਆਇਆ,
0: ਆ ਮਜ਼ਾ ਵਾਕਈ ਮਜ਼ਾ।
1: ਮੈਂ ਜ਼ਫਰ ਸਾਹਿਬ ਤੁਹਾਡੇ ਵਾਸਤੇ ਨਾ, ਤੁਸੀਂ ਅਗਰ ਇਕੱਲੇ ਵਿਊਰ ਹੋ ਨਾ ਸਾਡੇ, ਮੈਂ ਤੁਹਾਡੇ ਵਾਸਤੇ ਹਰ ਹਫਤੇ ਆ ਕੇ ਸ਼ੋਅ ਕਰਾਂਗਾ, ਤੁਸੀਂ ਇਸੇ ਤਰ੍ਹਾਂ ਸਾਡੇ ਨਾਲ ਰਹਿਣਾ, ਕੋਈ ਪ੍ਰੋਬਲਮ ਨਹੀਂ।
0: ਲਿਖਦੇ ਪਤਾ ਕੀ ਜੇ,
1: ਅੱਲਾ ਖੈਰ ਕਰੇ,
0: ਕਹਿੰਦੇ ਨਾ ਯਾਰ ਯੇ ਬਾਬਾ ਤੋਂ ਵਿਜ਼ਡਮ ਕੀ ਬਾਤੇ ਕਰਤਾ, ਯਾਨੀ ਸਿਆਣੇ ਪੁਣੇ ਦੀਆਂ ਗੱਲਾਂ ਕਰਦਾ ਬਾਬਾ ਫੂਕਾ।
1: ਮੈਂ ਯਾਰ ਕਿੰਨੀ ਵਾਰੀ ਕਲੀਅਰ ਕੀਤਾ, ਐਵੇਂ ਗੱਦੀ ਨਹੀਂ ਲੱਭੀ, ਐਵੇਂ ਨਹੀਂ ਲੱਭੀ, ਬਾਬਾ ਫੂਕਾ ਸੋਚ ਕੇ ਬਣਿਆ,
0: ਖੂਹ
1: ਚਿੱਲੇ ਕੱਟੇ ਨੇ ਜ਼ਫਰ ਸਾਹਿਬ, ਮੇਰੇ ਨਾਲ ਆਇਓ ਤੁਸੀਂ, ਮੇਰੇ ਨਾਲ ਖੂਹ ਚ ਬੈਠੋ, ਉੱਥੇ ਤੱਕੋ, ਤੁਹਾਡੀ ਸ਼ਾਇਰੀ ਨੂੰ ਚਾਰ ਚੰਨ ਲੱਗਣਗੇ, ਮੈਂ ਚਿੱਲਾ ਕੱਟਾਂਗਾ, ਤੁਸੀਂ ਸ਼ਾਇਰੀ ਕੱਢਿਓ।
0: ਅੱਛਾ ਅੱਗੂ ਪਤਾ ਕੀ ਲਿਖਦੇ?
1: ਅੱਲਾ ਖੈਰ ਕਰੇ, ਹੁਣ ਤੱਕ ਉਹ ਪੈਣੀ ਮੂੰਹ ਤੇ। ਹੁਣ ਦਸਤਾਨੇ ਪਾ ਕੇ ਦੋ ਕੂੜੇ ਤੁਸੀਂ ਹੱਥ ਮਾਰੋ, ਤੱਕੋ ਕਿੰਨੇ ਪੈਸੇ ਨਿਕਲਦੇ ਨੇ। ਐਕਸਕਿਊਜ਼ ਮੀ, ਸੋਰੀ, ਗਲਤ ਹੋ ਗਿਆ। ਨਹੀਂ ਨਹੀਂ ਨਹੀਂ, ਕਿਆ ਹੋ ਗਿਆ? ਮੇਰੇ ਘਰ ਫੈਂਟ ਪਈ ਯਾਰ।
0: ਨਹੀਂ ਮੈਂ ਉਹ ਮੈਂ ਆਪ ਕੀ ਨਹੀਂ, ਲੇਕਿਨ ਇਹ ਜੋ ਕਚਰੇ ਮੈਂ ਹਾਰ ਡਾਲ ਕੇ ਬੋਤਲਾਂ ਨਿਕਾਲਨੀ ਜਾਂ ਉਹ
1: ਸਾਰੀ ਹਮਾਰਾ ਰੋਸਕਿਲ ਫੈਸਟੀਵਲ ਜੋ ਹੈ
0: ਜੀ,
1: ਉਸਕੇ ਉੱਪਰ ਬਕਾਇਦਾ ਨਿਊਜ਼ ਮੈਂ ਆਇਆ।
0: ਤੁਸੀਂ ਕਰਵਾਇਆ ਸੀ?
1: ਨਹੀਂ ਨਹੀਂ, ਮੈਂ ਨਹੀਂ ਕਰਾਇਆ, ਮੈਂ ਉੱਥੇ ਨਹੀਂ, ਡੈਨਮਾਰਕ ਜੋ ਹੈ ਸਰ, ਕੀ ਹੋ ਗਿਆ? ਮੈਂ ਉੱਥੇ ਗੱਡੀ ਲਾਈ ਸੀ ਪਾ ਕੋਨੇ 'ਚ, ਲੋਕਾਂ ਨੂੰ ਅਕਲ ਦਵਾਉਣ ਵਾਸਤੇ, ਫਾਇਦਾ ਕੋਈ ਨਹੀਂ ਹੋਇਆ, ਆਇਆ ਕੋਈ ਨਹੀਂ।
0: ਸ਼ਵਾਰਬਾ ਸ਼ਵਰਬਾ ਕੋਈ ਨਹੀਂ ਖਵਾਇਆ ਕਿਸੇ ਨੂੰ?
1: ਉਹ ਤਾਂ ਉੱਥੇ ਅੱਜ ਦੋ ਸ਼ੋਅ ਹੋ ਗਏ ਨੇ, ਇੱਥੇ ਕਿਸੇ ਨੇ ਨਹੀਂ ਖਵਾਇਆ ਤਾਂ ਉੱਥੇ ਕਿੰਨੇ ਖਵਾਉਣਾ? ਉਸਮੇ ਜੋ ਹੈ ਨਾ, ਉਹ ਜੋ ਫੈਂਡ ਇਕੱਠੇ ਕਰਨੇ ਵਾਲੇ ਲੋਕ ਹੈ, ਉਹਨਾਂ ਨੇ ਦਸ ਦਸ ਬਾਰਾਂ ਬਾਰਾਂ ਹਜ਼ਾਰ ਕੀ ਦਿਹਾੜ ਲਗਾਈ ਹੈ, ਸਮਝ ਰਿਹਾ ਪੀਰੋ
0: ਜੀ? ਇੱਕ ਬੜੇ ਹੀ ਮੋਤਬਰ ਅੰਕਲ,
1: ਮਾਸ਼ਾਅੱਲਾ
0: ਜਨਾਬ, ਹਮਾਰੇ ਬੜੇ ਹੀ ਪਿਆਰੇ ਹੈ, ਲਿਖਤੇ ਹੈ, ਰਜ਼ਾ ਜੀ ਬਾਬਾ ਜੀ ਕੀ ਬਾਤੋਂ ਕਾ ਲੁਤਫ ਆ ਰਹਾ ਹੈ, ਮਜ਼ਾ ਮਜ਼ਾ ਮੇ ਇਤਨਾ ਸੱਚ, ਅੱਲਾ ਇਨਕੋ ਖੁਸ਼ ਰੱਖੇ,
1: ਆਮੀਨ ਜੀ, ਬਹੁਤ ਬਹੁਤ ਸ਼ੁਕਰੀਆ ਸਰ।
0: ਇਹ ਦੇਖੇ ਜੀ, ਪੀਰ ਤਾਂ ਅਸਲ ਹੈ ਜੋ ਜਿਨ੍ਹਾਂ ਨੇ ਬਾਬੇ ਫੂਕੇ ਕੋ ਦੁਆ ਦੇ ਦੀ।
1: ਕਿਆ ਬਾਤ ਜੀ, ਦੁਆਓ ਸੀ ਤੋਂ ਹਮ ਯਹਾਂ ਪਹੁੰਚੇ ਹਾਂ, ਅਗਰ ਇਹਨਾਂ ਨੇ ਦੁਆ ਹੋਰ ਦਿੱਤੇ ਤੇ ਅੱਲਾ ਖੈਰ ਕਰੇ, ਚਾਰ ਪੰਜ ਹੋਰ ਕੋ ਚੂਨਾ ਲਗਾ ਦੂੰਗਾ ਮੈਂ ਅੱਜ। ਉਹ ਸੋਰੀ,
0: ਬਾਬਾ
1: ਢਾ ਦੇ।
0: ਅੱਛਾ ਲਓ ਜੀ, ਅੱਗੇ ਕੀ ਲਿਖਦੇ ਨੇ? ਆਪ ਇਸ ਲੜਕੇ ਕੋ ਮਾਰ ਦਿੱਤੇ ਸਰ, ਦਰਦ ਖਤਮ। ਬਾਬਾ ਜੀ ਤੇ ਭਾਈ ਜ਼ਫਰ ਜਿਹੜੇ ਨੇ ਨਾ, ਉਹ ਲੱਗਦਾ ਇਹ ਨਾ
1: ਅੱਜ ਪੂਰਾ ਬਾਬਾ ਜੀ ਦਾ ਟੈਸਟ ਲਵਣਗੇ।
0: ਟੈਸਟ ਨਹੀਂ, ਉਹਨਾਂ ਸਾਰੇ ਬਾਬੇ ਦੀਆਂ ਕਮਜ਼ੋਰੀਆਂ ਫੜੀਆਂ ਹੋਈਆਂ ਨੇ।
1: ਕਹਿ ਰਹੇ ਨੇ,
0: ਉਹ ਕਹਤੇ ਹੈ ਕਿ ਜਬ ਉਸ ਲੜਕੇ ਕੇ ਸਰ ਮੇਂ ਦਰਦ ਥਾ, ਜਿਸ ਨੇ ਵੋ ਕਪੜਾ ਬੰਧਾ ਹੁਆ ਥਾ,
1: ਹਾਂ ਜੀ,
0: ਤੋ ਆਪਨੇ ਉਸਕੇ ਸਰ ਕੋ ਫੂਕ ਮਾਰ ਦੇਣੀ ਤੇ ਉਸਕਾ ਦਰਦ।
1: ਉਸ ਟਾਈਮ ਬਾਬਾ ਆਪੂ ਜ਼ਲੀਲ ਹੋ ਰਿਹਾ ਸੀ ਤੇ ਬਾਬੇ ਨੇ ਕੀ ਫੂਕ ਮਾਰਨੀ ਸੀ? ਉਸ ਟਾਈਮ ਤੇ ਗੱਡੀ ਕੋਲ ਕੋਈ ਨਹੀਂ ਸੀ, ਮੈਂ ਤੇ ਆਪੂ ਉਸ ਟਾਈਮ ਬਰਤਨ ਧੋ ਰਿਹਾ ਸੀ ਨਾਲ,
0: ਆਪੂ ਪਰ
1: ਮੈਂ ਤੇ ਆਪੂ ਪਰਨੇ ਬੰਦੇ ਸੀ।
0: ਅੱਲਾਹੁ ਅਕਬਰ।
1: ਬਾਥਰੂਮ ਵਿੱਚ ਜਿਹੜੇ ਨਾ ਪੇਪਰ ਮੈਂ ਚੇਂਜ ਕੀਤੇ ਸਨ ਉਸ ਦਿਨ।
0: ਅੱਛਾ ਬਾਬਾ ਜੀ,
1: ਉਸ ਟਾਈਮ ਹਲੇ ਗੱਡੀ ਨਿਸ਼ੀਨੀ ਨਹੀਂ ਆਈ ਸੀ ਮੇਰੇ ਕੋਲ। ਜ਼ਫਰ ਸਾਹਿਬ ਸਮਝਿਆ ਕਰੋ ਨਾ ਗੱਲ ਨੂੰ।
0: ਵੈਸੇ ਬਾਬਾ ਜੀ, ਆਪਨੇ ਜੋ ਕਿਆ ਕਹਤੇ ਉਸਕਾ ਫਿਰ ਸਟਰਗਲ ਜੋ ਕੀ ਹੈ,
1: ਹਾਂਜੀ,
0: ਉਸਕਾ ਫਿਰ ਅੱਲਾਹ ਤਾਲਾ ਨੇ ਆਪਕੋ ਫਲ ਵੀ ਦੀਆ, ਆਜ ਗੱਦੀ ਦੇ ਦੀ ਹੈ।
1: ਹਾਏ ਹਾਏ, ਦੇਖੇ ਨਾ,
0: ਤੇ ਸ਼ਵਾਰਮਾ ਫਿਰ ਵੀ ਲੋਕਾਂ ਨੇ ਦਿੱਤਾ
1: ਜੋ ਇਹ ਨਾ ਕੋਈ ਨਾ, ਅੱਲਾਹ ਨੂੰ ਤਾਂ ਅੱਲਾਹ ਜੋ ਹੈ ਨਾ, ਹਰ ਇਨਸਾਨ ਕੋ ਤੌਫੀਕ ਨਹੀਂ ਦਿੱਤਾ, ਤੌਫੀਕ ਵੀ ਕਿਸੇ ਕਿਸੇ ਨੂੰ ਮਿਲਦੀ
0: ਹੈ। 10 ਮਿੰਟ ਰਹਿ ਗਏ ਬਾਬਾ,
1: ਬਿਲਕੁਲ,
0: ਮੈਂ ਆਪਕੋ ਇੱਕ ਸੱਚਾ ਵਾਕਿਆ ਸੁਣਾਤਾ ਹੂੰ।
1: ਸੁਣਾਏ ਜੀ ਸਰ।
0: ਮੈਂ ਨਾ ਇੱਥੇ ਰੇਡੀਓ ਪੇ ਪ੍ਰੋਗਰਾਮ ਕਰ ਰਿਹਾ ਥਾ ਈਦ ਵਾਲੇ ਦਿਨ,
1: ਮਾਸ਼ਾਅੱਲਾ,
0: ਇਤਵਾਰ ਕੋ ਪੜੀ ਵੈਸਟਬਰੋ ਮਸਜਿਦ ਮੇਂ ਈਦ,
1: ਬਿਲਕੁਲ,
0: ਤੋ ਜਨਾਬ ਮੈਨੇ ਕਹਾ ਆ ਕੇ ਨਾ ਆਪਣੇ ਸਮਾਂ ਕੋ ਖੁਸ਼ ਕਰਤੇ ਹੈ,
1: ਬਿਲਕੁਲ ਕਰਤੇ।
0: ਅੱਛਾ, ਆਇਆ ਰੇਡੀਓ ਲਗਾਇਆ, ਲੋਕੋ ਕੋ ਗਾਣੇ ਸ਼ਾਣੇ ਸੁਣਾਏ, ਕੋਈ ਕਵਾਲੀਆਂ ਸ਼ਵਾਲੀਆਂ ਸੁਣਾਈ, ਬਾਤੇ ਕਰ ਰਹੇ ਥੇ, ਇਸੀ ਤਰ੍ਹਾਂ ਹਾਸਾ ਮਜ਼ਾਕ ਕਰ ਰਹੇ ਥੇ, ਤੋ ਮੈਨੇ ਕਹਾ ਯਾਰ ਮੁਝੇ ਨਾ ਭੁੱਖ ਲੱਗੀ ਹੈ, ਤੋ ਆਜ ਈਦ ਕਾ ਦਿਨ ਹੈ ਤੇ ਜ਼ਰੂਰ ਕਿਸੇ ਨਾ ਕਿਸੇ ਕੇ ਘਰ ਨਾ ਖਾਣਾ ਬਣਿਆ ਹੋਏਗਾ ਔਰ ਸਾਥ ਮੇਂ ਖੀਰ ਵੀ ਹੋਏਗੀ,
1: ਮਾਸ਼ਾਅੱਲਾ ਕੇ ਜ਼ਰੂਰ,
0: ਯਕੀਨ ਕਰੋ, ਇੱਕ ਭਾਜਨ ਆ ਗਏ ਇੱਥੇ ਖੀਰ ਲੈ ਕੇ।
1: ਵਾਹ, ਤੁਸੀਂ ਫਿਰ ਬਾਬੇ ਤੋਂ ਜ਼ਿਆਦਾ ਤੇ ਖੁਸ਼ ਨਸੀਬ ਤੁਸੀਂ ਹੋਏ
0: ਜਨਾਬ,
1: ਕੀ ਬਾਤ ਹੈ
0: ਨਾ,
1: ਕੀ ਬਾਤ ਹੈ
0: ਸਾਡੀ।
1: ਲੇਕਿਨ ਫਿਰ ਪੀਰਾਂ ਦੇ ਪੀਰ, ਫਿਰ ਸਾਰੀ ਗੱਲ ਤੁਹਾਨੂੰ ਤੇ ਲੱਭਣੀ ਨਾ, ਬਾਬੇ ਦਾ ਦਿਲ ਨਵਾਂ ਨਵਾਂ ਇੱਥੇ ਟਿਕਾਣਾ ਲੱਗਿਆ
0: ਨਾਲਿਆ। ਪਹਿਲਾ ਸ਼ੋਅ
1: ਨਹੀਂ, ਓਕੇ ਨਾ, ਅਸੀਂ ਉਹਨਾਂ ਦਾ ਜਿਹੜੇ ਬਾਰ ਬਾਰ ਕਮੈਂਟ ਕਰ, ਜ਼ਫਰ ਸਾਹਿਬ,
0: ਜਨਾਬ ਜ਼ਫਰਵਾਨ,
1: ਮੈਨੂੰ ਪੱਕਾ ਯਕੀਨ ਹੈ ਅਗਲੇ ਹਫਤੇ ਨਾ, ਅਗਲੀ ਵਾਰ ਜਦ ਬਾਬਾ ਸ਼ੋਅ ਕਰੇਗਾ ਇਹਨਾਂ ਦੇ ਘਰ ਕਰੂ ਕੁਝ ਆਏਗਾ, ਤੱਕ ਲਓ ਆਪੇ ਆ ਜਾਣ, ਕੋਈ ਮਸਲਾ ਨਹੀਂ, ਕੀ ਹੋ ਗਿਆ, ਲਾਈਵ ਸ਼ਾਇਰੀ ਕਰਾਂਗੇ ਉਹਨਾਂ ਦੇ ਨਾਲ, ਕੋਈ ਮਸਲਾ ਨਹੀਂ, ਮੈਨੂੰ ਪਤਾ ਹੈ, ਗਰੰਟੀ ਜੇ ਲਿਖ ਲਓ ਆ ਡੇਟ ਟਾਈਮ ਨੋਟ ਤਸਬੀ ਫਿਰੀ ਹੈ
0: ਉਹਨਾਂ ਬਾਬੇ ਫੂਕੇ ਦਾ ਨਵਾਂ ਨਾਮ ਪਾ ਛੱਡਿਆ ਜੀ,
1: ਅੱਲਾ ਖੈਰ ਕਰੇ,
0: ਸਲਾਮਤ ਰਹੇ ਬਾਬਾ ਕਲੀਨਿੰਗ ਸ਼ਾਹ ਜੀ ਸਰਕਾਰ।
1: ਕਿਹੜੇ ਕਲੀਨਿੰਗ? ਉਸ ਟਾਈਮ ਮੈਂ ਪੀਰ ਨਹੀਂ ਸਾਂ, ਪੀਰੋ ਕੀ ਕਰਦੇ ਹੋ, ਮੈਂ ਹੁਣ ਪੀਰ ਹੋਇਆ, ਉਸ ਟਾਈਮ ਤੇ ਮੈਂ ਵੀ ਗ੍ਰੀਨ ਕਾਰਡ ਲਾਈ ਸਾਂ। ਨਹੀਂ ਵੈਸੇ ਗ੍ਰੀਨ ਕਾਰਡ ਵਾਲਾ ਤੇ ਮਨੀ ਆ, ਲੇਕਿਨ
0: ਨਾ ਤੁਹਾਡੇ ਕੋਲੇ ਤੇ ਉਹ ਸੁਣਿਆ ਸੂਆ ਪਾਸਪੋਰਟ ਹੈ।
1: ਆਏ ਹਾਏ, ਗੱਲੇ ਚ ਪਾ ਕੇ ਜਾਓ, ਚਾਰ ਰਿਸ਼ਤੇ ਫ੍ਰੀ ਲੱਭਦੇ ਨੇ। ਮੇਰੀ ਬੇਟੀ ਹੈ, ਆਪ ਸ਼ਾਦੀ ਕਰ ਲੇ, ਕੋਈ ਪ੍ਰੋਬਲਮ ਨਹੀਂ, ਆਪਕੇ ਪਾਸ ਪਾਸਪੋਰਟ ਹੈ, ਇਸਕੋ ਬਾਹਰ ਲੈ ਜਾਏ। ਇਹ ਨਹੀਂ ਪਤਾ ਕਿ ਅਸੀਂ ਬਰਤਨ ਧੋਂਦੇ ਹਾਂ ਆਪੂ,
0: ਬਸ
1: ਸਿਰਫ ਪਾਸਪੋਰਟ ਦਿਖਾ ਦੇ ਤਦ ਤੱਕ ਰਿਸ਼ਤਿਆਂ ਦੀ ਲੈਣ ਲੱਗਦੀ। rishta.com ਕਿਆ ਚੀਜ਼ ਹੈ? baba.com
0: ਬਿਲਕੁਲ
1: ਆ ਕੇ ਗੱਲ ਕਰੋ, ਦੱਸੋ ਬੱਚਾ ਕਿਸ ਤਰ੍ਹਾਂ ਦਾ, ਕਿਸ ਟਾਈਪ ਦੀ ਬੱਚੀ ਤੁਹਾਨੂੰ ਚਾਹੀਦੀ, ਮਿਲਾ ਦੇਵਾਂਗੇ, ਕੋਈ ਪ੍ਰੋਬਲਮ ਨਹੀਂ, ਕੋਈ ਪ੍ਰੋਬਲਮ ਨਹੀਂ। ਕਿਸੀ ਵੀ ਕਾਮ ਮੇਂ ਆਪਕੋ ਕੋਈ ਸ਼ਰਮ ਨਹੀਂ ਹੋਣੀ ਚਾਹੀਏ, ਆਪਣਾ ਕਾਮ ਜੋ ਹੈ ਨਾ ਆਪ ਖੁੱਲ੍ਹੇ ਦਿਲ ਸੇ ਅੱਛੇ ਤਰੀਕੇ ਔਰ ਮਿਹਨਤ ਸੇ ਕਰੇਂ। ਮੋਰਲ ਯੇ ਥਾ ਇਸਕਾ, ਯੇ ਜੋ ਹਮਾਰਾ ਥਾ ਨਾ, ਲੋਕ ਕਿਆ ਕਹੇਂਗੇ ਉਸਕੋ ਹਮ ਇਖਤਤਾਮ ਪੇ ਜ਼ਰਾ ਮੌਜ਼ੂ ਕੋ ਕਰੇਂ, ਸ਼ੁਗਲ ਮੇਲਾ ਆਪਣੀ ਜਗ੍ਹਾ। ਕਿਸੀ ਕਾਮ ਮੇਂ ਆਪਕੋ ਸ਼ਰਮ ਨਹੀਂ ਕਰਨੀ ਚਾਹੀਏ, ਮਿਹਨਤ ਕਰੇਂ ਔਰ ਆਪਣੀ ਦਿਲ ਲਗਾ ਕੇ ਕਾਮ ਕਰੇਂ, ਅੱਲਾਹ ਤਾਲਾ ਹਲਾਲ ਕੀ ਕਮਾਈ ਮੇਂ ਇਤਨੀ ਬਰਕਤ ਆਏ। ਦੂਸਰਾ, ਪੈਸੇ ਕੇ ਪੀਛੇ ਭਾਗਨਾ ਆਪਣਾ ਹੈ ਨਾ ਛੋੜੇਂ, ਪੈਸਾ ਜ਼ਰੂਰੀ ਹੈ ਜ਼ਿੰਦਗੀ ਗੁਜ਼ਾਰਨੇ ਕੇ ਲੀਏ, ਉਸਮੇਂ ਕੋਈ ਸ਼ੱਕ ਨਹੀਂ ਹੈ, ਲੇਕਿਨ ਉਸਕੇ ਪੀਛੇ ਭਾਗਨਾ ਛੋੜੇ। ਆਪ ਆਪਣੇ ਆਪ ਕੋ ਕਾਬਲ ਬਣਾਏ ਕਿ ਕਾਬਲੀਅਤ ਆਪਕੇ ਪੀਛੇ ਆਏ। ਅੱਲਾਹ ਨਾ ਕਰੋ, ਮੈਂ ਟਹਿ ਜਾਣਾ ਜੀ ਕੁਰਸੀ ਤੇ। ਆਪਣੇ ਆਪ ਕੋ ਕਾਬਲ ਬਣਾਏ ਤਾਂ ਕਾਬਲੀਅਤ ਆਪਕੇ ਪੀਛੇ ਆਏ, ਪੈਸਾ ਅੱਲਾਹ ਤਾਲਾ ਖੁਦ ਦੇ ਦੇ। ਬਿਲਕੁਲ ਬਿਲਕੁਲ ਹੋਣੀ ਚਾਹੀਏ, ਔਰ ਜੋ ਕਾਮ ਕਰੇ ਦਿਲ ਲਗਾ ਕੇ ਅੱਛੇ ਤਰੀਕੇ ਸੇ ਕਰੇ, ਦੇਖੇ ਅੱਲਾਹ ਤਾਲਾ ਆਪਕੇ ਕਮਾਈ ਮੇਂ, ਆਪਕੇ ਘਰ ਮੇਂ, ਔਰ ਸਭ ਚੀਜ਼ੋਂ ਮੇਂ ਖੁਦ ਬਖੁਦ ਬਰਕਤ ਡਾਲ ਦੇਗਾ। ਹਮ ਚੀਜ਼ੋਂ ਕੇ ਪੀਛੇ ਭਾਗਤੇ ਹੈਂ, 2000 ਕੀ ਅੱਛੇ ਭੱਲੇ ਪੈਸੇ ਕਮਾ ਰਹੇ ਹੋਤੇ ਹੈਂ, 2000 ਹੋਰ ਕਿਸੇ ਨੇ ਦਿੱਤੇ ਤੇ ਉੱਥੇ ਚਲੇ ਗਏ, ਫਿਰ ਜ਼ਲਾਲਤ ਅੱਲਾਹ ਦੱਸਿਆ। ਉਹ
0: ਜਨਾਬ ਜ਼ਫਰ ਸਾਹਿਬ ਮੇਰੇ ਵਾਸਤੇ ਲਿਖਦੇ, ਰਜ਼ਾ ਸਾਹਿਬ ਆਪ ਛੋਟੇ ਜੇ ਬਾਬਾ ਰਾਏ, ਯਾਨੀ ਜਨਾਬ ਜ਼ਫਰ ਅਵਾਨ ਸਾਹਿਬ ਭਾਈ, ਸ਼ੁਕਰੀਆ ਆਪਕਾ।
1: ਆਪ ਛੋਟੇ
0: ਜੀ,
1: ਤੁਸੀਂ ਤੇ ਪੀਰ ਹਾਂ, ਤੇ ਪੀਰ ਹੋ,
0: ਉਹੀ ਕਹਿ ਰਹੇ ਨੇ ਕਿ ਤੁਸੀਂ ਛੋਟੇ ਨਹੀਂ ਹੈ।
1: ਹਾਂ, ਗੱਲ ਕੀਤੀ ਜ਼ਫਰ ਸਾਹਿਬ, ਠੋਕੋ ਠੋਕੋ ਠੋਕੋ, ਪੀਰਾਂ ਦੇ ਪੀਰ, ਤੁਹਾਡੀ ਦੀ ਸਾਲਗਿਰਾ ਵੀ ਆ ਰਹੀ ਹੈ। ਰੇਡੀਓ ਤੇ ਰਹੋ ਤੇ ਸ਼ਵਾਰਮੇ ਖਵਾਣੇ ਦੀ ਤੋਫੀਕ ਦੇਵੇ, ਡੋਨੇਸ਼ਨ ਕਰੋ, ਬਾਬੇ ਦੀ ਗੱਦੀ ਸਜਾਓ, ਕੋਈ ਫੁੱਲ ਫੁੱਲ ਅਗਰਬੱਤੀ ਨਹੀਂ ਆਈ ਇਸ ਵਾਰੀ ਪੀਰੋ, ਮੈਂ ਪਿਛਲੀ ਵਾਰੀ ਵੈਸੇ ਮੰਗੀ ਸੀ, ਅਗਰਬੱਤੀ, ਲੇਕਿਨ ਰਹਿਣ ਦੇ ਉੱਥੇ ਅੱਗ ਲੱਗ ਜਾਣੀ ਹੈ, ਨਾਲੇ ਬਾਵਾ ਸਾੜ ਜੇ। ਗੱਡੀ ਤੇ ਕਿਸੇ ਨੇ ਲੈਣੀ ਹੈ ਬਾਅਦ ਵਿਚ, ਲੇਕਿਨ ਮੇਰੇ ਵਾਲਾ ਕੰਮ ਨੀ ਕਰ ਸਕਦੇ, ਤਸਵੀਰ ਇੱਕ ਹੀ ਫਿਰਦੀ ਹੈ, ਫਿਰ ਦਿਲ ਵੀ ਫਿਰਦਾ ਹੈ ਤੇ ਨਾਲ ਬਾਵੇ ਦੇ ਠੁਮਕੇ ਵੀ ਫਿਰਦੇ। ਓ ਸੋਰੀ,
0: ਵੈਸੇ ਆ ਯੇ ਹਮਨੇ ਲਾਸਟ ਪ੍ਰੋਗਰਾਮ ਮੇਂ ਕਹਾ ਥਾ ਕਿ ਹਮ ਜੋ ਆਪਣੇ ਸ਼ੋਅ ਮੇਂ ਜੋ ਹੈ ਨਾ ਵੋ ਗਾਣੇ ਵੀ ਸੁਣਾਇਆ ਕਰੇਂਗੇ।
1: ਬਿਲਕੁਲ ਸੁਣਾਇਆ ਕਰੇਂਗੇ,
0: ਲੇਕਿਨ ਹਮਾਰੀ ਜੋ ਹੈ ਨਾ ਵੋ ਇੱਕ ਥੋੜੀ ਸੀ ਕਿਆ ਕਹਤੇ ਹੈ ਉਸਕਾ ਮਜਬੂਰੀ ਹੈ,
1: ਮਜਬੂਰੀ
0: ਇਹ ਜਿਹੜੇ ਫੇਕਬੁੱਕ ਨਹੀਂ ਫੇਸਬੁੱਕ ਆ ਇਹਨਾਂ ਤੇ ਫੂਕ ਮਾਰੋ ਪਹਿਲੇ ਕੋਈ
1: ਕੀ ਫੂਕ ਮਾਰੀਏ ਫੇਸਬੁੱਕ, ਗੋਰੀ ਚਮੜੀ ਹੈ ਨਹੀਂ ਉਹ ਸੁਧਰ ਨਹੀਂ ਸਕਦੀ,
0: ਯਕੀਨ ਕਰੇ ਕੋਈ ਗਾਣਾ ਲਗਾਤੇ ਹੈ ਵੋ ਨਾ ਅਕਾਊਂਟ ਹੀ ਬੈਨ ਕਰ ਦੇ।
1: ਉਹ ਯਾਰ ਇਹ ਕਾਪੀਰਾਈਟ ਦਾ ਮਸਲਾ ਹੈ ਨਾ, ਇਤਨਾ ਤਾਂ ਆਪਕੋ ਪਤਾ ਹੈ ਨਾ ਪੀਰੋ, ਇਤਨਾ ਤਾਂ ਆਪਕੋ ਪਤਾ ਹੈ।
0: ਤੁਹਾਡੇ ਅੱਗੇ ਕਿਹੜਾ ਕਾਪੀਰਾਈਟ ਹੈ?
1: ਹਾਂਜੀ,
0: ਤੁਹਾਡੇ ਅੱਗੇ ਕਿਹੜਾ ਕਾਪੀਰਾਈਟ?
1: ਮੈਂ ਆਪੂ ਨਕਲੀ ਹਾਂ ਤੇ ਮੇਰਾ ਕੀ ਕਾਪੀਰਾਈਟ? ਮੈਂ
0: ਬਾਬਾ ਫਿਲਟਰ ਲਵਾ ਗਿਆ, ਫਿਲਟਰ ਫਿਲਟਰ,
1: ਸੋਰੀ ਸੋਰੀ ਜੀ, ਫੇਸਬੁੱਕ ਤੇ ਫੁੱਕ ਮਾਰੀ, ਗੋਰੀ ਚਮੜੀ ਤੇ ਅਸਰ ਨਹੀਂ ਕਰਦਾ।
0: ਅੱਛਾ,
1: ਹਾਂ ਰੋਲਾ ਹੈ ਵੈਨ,
0: ਕਿਉਂਕਿ ਕਿਉਂਕਿ ਅਗਰ ਹਮ
1: ਇਮਾਨ ਹੋਣਾ ਚਾਹੀਏ ਆਪ
0: ਮਿਊਜ਼ਿਕ ਲਗਾਤੇ ਹੈ ਤੋ ਵੋ उस प्रोग्राम को बैन कर देते हैं, यानी हमारी पेज को ही बैन कर देते हैं।
1: ना, तो नहीं, ये नहीं चाहिए हमें, ये नहीं चाहिए हमें, ये नहीं चाहिए। इससे बेहतर है कि ना बाबे की जो है ना ये फजूल बकवास सुन ले वो ज्यादा। सॉरी, सॉरी गलत हो गया, मेरी मतलब एजुकेशनल बातें सुन ले मेरी।
0: मैं इससे बेहतर इसीलिए कह रहा हूँ कि लोग आपको शवारमा इसलिए नहीं भेजते, ये जो आपका फिल्टर नहीं है ना, टाटे मस्जिद टाटे मंदिर।
1: और पीरो 70 बार आज शेर कह देते यार बस हो गए।
0: नहीं मैं कहना, मैं ये चाह रहा हूँ कि लोगों को ये याद हो जाए
1: सर, फिल्टर वाले जो है ना, फिल्टर वाले जो ये कहते हैं आस्तीन का सांप जिसको कहते हैं, जड़ा इंजा आगे करता है, उस तो बेहतर फिल्टर वाला बंदा, बगैर फिल्टर वाला बंदा होता है, कम अज कम मुंह से गल करता है ना। मेरा प्यो कहता है अल्लाह जन्नत नसीब करे कि जो मुंह से आके चार गाला काट देना उदे ज्यादा यकीन कर, जो पिछू है
0: ना, जो मुंह से आके तरीफा कर जाए।
1: नहीं नहीं वो यकीन ना करो, तोबा तोबा तोबा तोबा तोबा तोबा।
0: वैसे आपको कभी किसी ने मक्खन में नलाया?
1: मक्खन में क्या नलाया, मैंने मसाला ला के नूद किया गया है। मक्खन मक्खन तो बड़ी दूर की चीज है, पहले मसाला लाया फिर अनूद किया फिर उसके भी तलिया, तल के बाबा निकलिया फ्रेश फ्राइड मसाला वे थे।
0: अच्छा जफर अफान साहब लिखते हैं, अगर आप यहाँ पे जल के राख हो गए आपका मजार बन गया, तो वो कहते हैं मजार पे शेख रशीद साहब को बिठाएंगे। ये शेख रशीद को आप जानते हैं? ये आपके
1: जी सर मलेदार है साड़ा,
0: पिंडी देने
1: मलेदार है ना साड़ा, लाल वेली साड़ी छत तो नजर आंदी है
0: माशाल्लाह,
1: क्या बात है।
0: तो उन्होंने भी बबे शेख रशीद ने भी, वैसे मैं ना
1: बड़े वो पहले ये अपनी बात करने का तरीका तो ठीक कर ले वो, फिर उदी गल करेंगे।
0: ओ ले मलक वही साहब कहते हैं बाबा जी मैंने भी शवारमा खाना है, और सानू लब्बे
1: सानू लब्बे नहीं तुसों तो खाना।
0: अच्छा वही साहब पता है क्या करें, आप ना अपना ले आए साथ हमारा भी ले आए, मिलके खाएंगे।
1: ये तो बैठे 7 मील दूर
0: किते बैठे जी,
1: ये मुको ना दोबारा दस्यो बाबा होने पता लवांदा।
0: ये जनाब इना दा नाम है मलक वही वलीद,
1: मलक वलीद साहब
0: नहीं किते बैठे
1: पाकिस्तान।
0: अल्लाह मलिक वलीद साहब क्या वाकई आप पाकिस्तान में बैठ के ये प्रोग्राम देख रहे हैं?
1: ये पाकिस्तान से,
0: पाकिस्तान से
1: बिल्कुल
0: नहीं, मैं भी पाकिस्तान से
1: हूँ। नहीं नहीं लेकिन ये फिजिकली पाकिस्तान बैठे हैं,
0: फिजिकली
1: पाकिस्तान। यस अल्लाह बाबे दी पहुंच,
0: बाबे दी पहुंच,
1: बाबे दी पहुंच। मैं हुणे ते फोन करा ते काश वारमा चला जाना, मेरे घर नहीं आना।
0: बाबा फूका तुहाडे पीरां दी भी हो गई जी अज,
1: क्यों तुहानू भी रगड़ दित्ता किसे
0: ने? भाई जफर अमान ना अल्लाह दे हाथ हो गए,
1: वो साडा फिल्टर नहीं, उन्हां दा भी कोई नहीं। तुसी फिल्टर फिल्टर कह रहे हो ना, के शेर सी दोबारा पढ़ो, टादे मज्जे टादे मंदर
0: टादे जो कुछ टंदा है, पर एक बंदे दा दिल ना टामी रब दिला जरांदा।
1: जफर साहब थोड़ा जा ख्याल कर लियो, मते साडा शो ना बंद करा दे।
0: वो पता की कहंदे जे, कहंदे ने रजा भाई ने 10 बार शेर पढ़ा है और एक बार हर बार का पढ़ा।
1: अच्छा तुम इतनी देर तक गलत शेर पढ़ रहे हो?
0: पता नहीं, उल्टा पता करना पड़ेगा।
1: जफर साहब ने को सही शेर कमेंट कर दो मन की है। वो शायर है ना?
0: ए जनाब ए बाबा जी तुसी ते बड़े पहुंचे हो, वो मलिक वलीद साहब लिख रहे हैं जी मैं पाकिस्तान से।
1: मैंने कहा ना को सर तस्बीह है,
0: अल्लाह
1: कनेक्शन बड़े दूर दूर जांदे जी, तानू की पता।
0: ए जफर अवान साहब किथे बैठे ने?
1: जफर अवान साहब इथे,
0: इथे डेनमार्क,
1: डेनमार्क
0: अल्लाह
1: इथे बैठे, नेड़े तेड़े बैठे ने, नेड़े तेड़े ज्यादा दूर नहीं ने थे। क्या बात, कना खुसफुस पाओ ना मेरे हो जाएगा कुछ। बहरहाल
0: लो जी ए बाबा फुक्का साहब
1: इजाजत,
0: इन्नी आ तुहानू इजाजत,
1: मैं इजाजत
0: बिल्कुल जनाब। ए सामिन नाजरीन आज का प्रोग्राम बाबा फुक्का दी, बाबे फुके दिया फूका, और ये एक फूक मार दें कि अल्लाह ताला जितने भी हमारे प्रोग्राम देख रहे हैं सुन रहे हैं, जितने भी इस दुनिया में रहते हैं सब अमन अमान में रहें, और उन खुशियां उनके घर में, और ये लोग क्या कहेंगे उससे जान छूट जाए।
1: आमीन।
0: ये जो हमने ही अपने कल्चर में वो
1: बंद, अल्लाह ताला दायत दे जी सबको, दायत सबसे पहले हमें दायत दे, बाद में उन सबको दे।
0: आमीन। और सामिन नाजरीन इंशाल्लाह इस प्रोग्राम को जो है ना फिर लेके कभी आएंगे, हफ्ते दो तक महीने तक लेकिन अनाउंस कर देंगे, और अगले इतवार तक के लिए इजाज़त दीजिए। अगर कोई किसी को हमारी बात बुरी लगी हो तो हम माजरत चाहते हैं। ये हमारा पहला प्रोग्राम था बाबे फूके दिया फूका, और जिस तरह ये कमेंट्स आ रहे हैं, जिस तरह मैसेज भी आए हैं, तो उसमें लगता ये है कि लोग जो है इसको इंजॉय कर रहे हैं, और हम सब भी यही है कि इतवार का दिन है, लोग हंसें
1: बिल्कुल
0: मजाक करें, और कुछ बाबे फूके जिन्हें नसीहतां ने ना कुछ कुछ सारियां नहीं मैं ओ क्योंकि बिचामी
1: चवला छोड़ दियो नसीहतां सुन लो
0: बाबा जी फिल्टर
1: सॉरी सॉरी सॉरी
0: मैं बता रहा हूं ना मैं जरा उसको क्या कहते हैं
1: सॉरी पीरो तोड़ी गल काट दी
0: तो इनकी बातों पे अमल करें सोचें उन पे गौर करें तो इंशाल्लाह अपना ख्याल रखें अपने गिर्दोपेश का ख्याल रखें पाकिस्तान जिंदाबाद डेनमार्क पाइंदाबाद
2: आप और हम वतन एक संग नए रंग नई उमंग हमारा टेलीफोन नंबर है 33 21 29 84 ईमेल radio@hamwatan.com देखो हमारी वेबसाइट है हम